0: ਦੀ ਆਪ ਦੀ ਇੱਕ ਬਹੁਤ ਵੱਡੀ ਇੰਪੋਰਟੈਂਸ ਹੈ ਐਂਡ ਨੋਬਡੀ ਇਜ਼ ਅਬਵ ਦ ਸੰਵਿਧਾਨ, ਕੋਈ ਕੰਸਟੀਟਿਊਸ਼ਨ ਤੋਂ ਉੱਤੇ ਨਹੀਂ ਹੈ। ਦ ਪ੍ਰੈਜੈਂਟ ਗਵਰਨਮੈਂਟ, ਆਮ ਆਦਮੀ ਪਾਰਟੀ ਗਵਰਨਮੈਂਟ, ਇਟਸ ਐਂਡ ਆਫ ਦ ਰੋਡ, ਗੇਮ ਇਜ਼ ਅਪ, ਭਗਵੰਤ ਮਾਨ, ਕੰਮ ਮੁੱਕ ਗਿਆ। ਕੱਲ੍ਹ ਵੀ ਜੋੜੀ ਹਾਜ਼ਰੀ ਹੋਈ ਸੀ, ਭਾਵੇਂ ਉੱਥੇ ਕਲੋਲਾਂ ਕਰਦੇ ਸਨ, ਕੋਈ ਚੋਰ ਮੋਰੀ ਚੋਂ ਨਿਕਲਦਾ ਸੀਗਾ, ਕੋਈ ਰਿੰਗ ਪਾਉਂਦਾ ਸੀਗਾ, ਬੜੀ ਮੈਂ ਕਹੂੰਗਾ ਸਿਆਣੇ ਲੋਕ, ਸਿਆਣੇ MLA, ਮੈਂ ਇਹੋ ਜਿਹੀ ਹਰਕਤਾਂ ਨਹੀਂ ਵੇਖੀਆਂ। ਮਗਰ ਹਾਂ, ਇੱਕ ਗੱਲ ਫਿਰ ਸਪਸ਼ਟ ਹੋ ਗਈ ਕਿ ਰਿਮੋਟ ਕੰਟਰੋਲ ਚਲਾ ਰਿਹਾ। ਹੁਣ ਰਿਮੋਟ ਕੰਟਰੋਲ ਇਕੱਲਾ ਦਿੱਲੀ ਦਾ ਨਹੀਂ ਚਲਾ ਰਿਹਾ, ਕੱਲ੍ਹ ਜਿਹੜੀ MLAਆਂ ਦੀ ਹਾਜ਼ਰੀ ਉੱਥੇ ਬਣਾਈ ਹੈ, ਉਹਦੇ 'ਚ ਵਿਜੀਲੈਂਸ ਅਤੇ ਪੰਜਾਬ ਪੁਲਿਸ ਦਾ ਬੜਾ ਵੱਡਾ ਰੋਲ ਦੇਖਣ ਨੂੰ ਮਿਲਿਆ। 65 MLA ਆਏ, 30-35 ਫਿਰ ਮਿਸਿੰਗ ਸੀ, 30-32 ਜਿੰਨੇ ਵੀ ਰਹਿ ਗਏ ਬਾਕੀ ਦੇ, ਔਰ ਵਿਜੀਲੈਂਸ ਅਤੇ ਪੰਜਾਬ ਪੁਲਿਸ, SSPs, DSPs, SHOs ਤੱਕ ਦੀ ਡਿਊਟੀ ਲੱਗੀ ਕਿ ਨਹੀਂ ਤਾਂ ਤੁਹਾਡੇ ਕਿਤਾਬਾਂ ਖੋਲਾਂਗੇ। ਹੁਣ ਕਿਤਾਬਾਂ ਖੋਲਣੀਆਂ ਤਾਂ ਬਹੁਤ ਸੌਖੀਆਂ ਨੇ, ਕਿਉਂਕਿ ਸਾਰਿਆਂ ਨੇ ਦੱਬ ਕੇ ਹੇਰਾਫੇਰੀ ਕੀਤੀ, ਔਰ ਇਹਨਾਂ ਨੂੰ ਵੀ ਪਤਾ, ਕੇਜਰੀਵਾਲ ਸਾਹਿਬ ਨੂੰ ਵੀ ਪਤਾ, ਅਤੇ ਜਿਹੜੇ MLA ਕਰਦੇ ਉਹਨਾਂ ਨੂੰ ਵੀ ਪਤਾ। ਮਗਰ ਮੈਂ MLA ਸਾਹਿਬਾਨਾਂ ਨੂੰ ਕਹੂੰਗਾ ਕਿ ਭਾਈ ਡਰੋ ਨਾ, ਘਬਰਾਓ ਨਾ, ਕਈਆਂ ਦੀ ਤੁਹਾਡੀਆਂ ਦੀ ਟਿਕਟਾਂ ਕੱਟੀਆਂ ਜਾਣੀਆਂ, ਟਿਕਟ ਤਾਂ ਤੁਹਾਨੂੰ ਮਿਲਣੀ ਵੈਸੇ ਵੀ ਨਹੀਂ, ਮਗਰ ਪੰਜਾਬ ਨੂੰ ਹੁਣ ਬਚਾ ਲਓ। ਇਹ ਨਾ ਹੋਵੇ ਜਿਵੇਂ ਭਗਵੰਤ ਮਾਨ ਜੀ ਦਾ ਫੁੱਫੜ ਆਖਦਾ ਸੀਗਾ ਕਿ ਭੇਡੂ ਨਾ ਬਣੀਏ, ਇਹੀ ਕਿਹਾ ਸੀ ਨਾ ਉਹਨੇ ਕਿ ਆਪਾਂ ਆਪਦੀ ਦਿਮਾਗ ਨਾਲ, ਆਪਦੀ ਅਕਲ ਨਾਲ ਵੀ ਫੈਸਲੇ ਕਰੀਏ, ਹਰ ਕੰਮ ਦਿੱਲੀ ਦੇ ਇਸ਼ਾਰੇ 'ਤੇ ਨਾ ਚੱਲੇ ਔਰ ਪੰਜਾਬ ਦਾ ਨੁਕਸਾਨ ਨਾ ਹੋਵੇ। ਔਰ ਮੈਂ ਅਫਸਰਾਂ ਨੂੰ ਕਿਉਂ ਕਹਿੰਦਾ ਕਿ ਭਾਈ ਦ ਗਵਰਨਮੈਂਟ ਹੈਜ਼ ਲੋਸਟ ਮਜੋਰਿਟੀ ਐਂਡ ਯੂ ਨੋ ਦੈਟ, ਕਿਉਂਕਿ ਪੁਲਿਸ ਕੋਅਰਸ਼ਨ, ਪੁਲਿਸ ਦੇ ਦਬਾਅ 'ਤੇ, ਵਿਜੀਲੈਂਸ ਦੇ ਦਬਾਅ 'ਤੇ MLAਆਂ ਨੂੰ ਇਕੱਠੇ ਕਰਕੇ ਕੰਮ ਚਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਮਗਰ ਅਸਲੀਅਤ ਇਹ ਹੈ ਕਿ ਮਜੋਰਿਟੀ ਗਵਰਨਮੈਂਟ ਨਹੀਂ ਹੈ, ਇਹ ਮਾਈਨੋਰਿਟੀ ਗਵਰਨਮੈਂਟ ਇਨ ਪੰਜਾਬ ਹੈ। ਭਗਵੰਤ ਮਾਨ, ਮੈਂ ਗਵਰਨਰ ਸਾਹਿਬ ਨੂੰ ਵੀ ਅਪੀਲ ਕਰਦਾ ਕਿ ਇੰਡੀਪੈਂਡੈਂਟ ਤਰੀਕੇ ਨਾਲ ਜੇ ਇਸ ਗੱਲ ਦਾ ਸਰਵੇ ਹੋਵੇ ਵਿਦਆਊਟ ਦ ਇੰਟਰਫੇਰੈਂਸ ਆਫ ਪੁਲਿਸ ਐਂਡ ਵਿਜੀਲੈਂਸ, ਅਤੇ ਮੇਰੀ ਸਾਰੀਆਂ ਹੀ ਗੱਲਾਂ ਜੋ ਮੈਂ ਪਹਿਲਾਂ ਕਹਿੰਦਾ ਆਇਆ ਉਹ ਸਹੀ ਹੋਣਗੀਆਂ। ਔਰ ਮੈਂ ਫੇਰ ਦੁਹਰਾਉਂਦਾ ਉਹਨਾਂ ਨੂੰ ਕਿ ਇਹਨਾਂ ਦੇ ਲੋਕ ਸਭਾ ਦੇ 3 'ਚੋਂ 2 MP ਹੋਰ ਭੱਜਣਗੇ। ਮੈਂ ਇਹ ਗੱਲ ਪਹਿਲਾਂ ਕਹੀ ਸੀ ਕਿ ਆਮ ਆਦਮੀ ਪਾਰਟੀ ਦੇ ਅਰੋੜਾ ਭਾਈਚਾਰੇ ਦੇ MLA ਵੀ ਭੱਜਣਗੇ, ਔਰ ਇਹ ਫਿਰ ਮੈਂ ਫੇਰ ਦੁਹਰਾ ਰਿਹਾ। ਔਰ ਮੈਂ ਤੀਜੀ ਗੱਲ ਜਿਹੜੀ ਤੁਹਾਨੂੰ ਕਹਿਣਾ ਚਾਹੁੰਦਾ ਕਿ ਜਿਹੜੇ 7 ਰਾਜ ਸਭਾ ਦੇ MP ਗਏ ਸੀ, ਇਹ ਸਭ ਨੂੰ ਇਟ ਵਾਜ਼ ਰਾਈਟਿੰਗ ਵਾਜ਼ ਔਨ ਦ ਵਾਲ, 7 ਗਏ ਆ, ਜਿਹੜੇ ਰਹਿ ਗਏ ਆ ਇੱਕ ਅੱਧਾ ਉਹ ਵੀ ਜਾ ਸਕਦਾ। ਇਸ ਲਈ ਇਹ ਦਿਸ ਇਜ਼ ਅ ਮਾਈਨੋਰਿਟੀ ਗਵਰਨਮੈਂਟ ਐਂਡ ਅ ਮਾਈਨੋਰਿਟੀ ਗਵਰਨਮੈਂਟ ਪੰਜਾਬ ਦੇ ਖਜ਼ਾਨੇ ਨਾਲ, ਪੰਜਾਬ ਦੇ ਇਹ ਲੋਕਾਂ ਨਾਲ, ਪੰਜਾਬ ਦੇ ਹਾਲਾਤਾਂ ਨਾਲ, ਇੱਕ ਬਾਰਡਰ ਸੂਬਾ ਹੈ, ਇਹਦੇ ਨਾਲ ਖਿਲਵਾੜ ਨਹੀਂ ਕਰ ਸਕਦੀ। ਇਟਸ ਅਬਾਊਟ ਦ ਨੈਸ਼ਨਲ ਸਿਕਿਉਰਿਟੀ, ਇਟਸ ਅਬਾਊਟ ਪੰਜਾਬ ਦੇ ਜੋ 5 ਲੱਖ ਕਰੋੜ ਦਾ ਪੰਜਾਬ ਕਰਜ਼ਾਈ ਹੈ ਉਹਦੇ ਸਰੋਤਾਂ ਦੇ ਕਿਵੇਂ ਡਾਕਾ ਮਾਰੇ ਜਾ ਰਹੇ। ਬੜੇ ਵੱਡੇ ਮੁੱਦੇ ਨੇ, ਕਿਵੇਂ ਮੁਲਾਜ਼ਮਾਂ ਨੂੰ, ਨੌਜਵਾਨਾਂ ਨੂੰ, ਵਪਾਰੀ ਨੂੰ, ਇੰਡਸਟਰੀ ਨੂੰ, ਲਾਅ ਐਂਡ ਆਰਡਰ ਦਾ ਕੋਲੈਪਸ, ਔਰ ਸਿਰਫ ਤੇ ਸਿਰਫ ਪੈਸਾ ਇਕੱਠਾ ਕਰਕੇ ਆਪਦੇ ਘਰ ਭਰੇ ਜਾ ਰਹੇ ਆ, ਆਮ ਆਦਮੀ ਪਾਰਟੀ ਦੇ ਖਜ਼ਾਨੇ ਭਰੇ ਜਾ ਰਹੇ ਆ, ਵੱਡੇ ਵੱਡੇ ਅਫਸਰ ਫੜੇ ਜਾ ਰਹੇ ਆ। ਉਹ ਅਫਸਰਾਂ ਦੀ ਜੇ ਇਨਕੁਆਇਰੀ ਚੱਜ ਨਾਲ ਹੋਵੇ ਜਿਹਨਾਂ ਦੇ ਘਰਾਂ 'ਚੋਂ ਕਰੋੜਾਂ ਰੁਪਈਆ ਲੱਭਿਆ, ਅੱਗੇ ਬਹੁਤ ਕੁਛ ਨਿਕਲੂਗਾ, ਮਨੀ ਐਕਸਚੇਂਜਰਾਂ ਕੋਲ ਪੈਸੇ ਜਾ ਰਹੇ ਆ। ਇਟ ਨੀਡਸ ਅ ਥਰੈਡ ਬੈਰ ਇਨਕੁਆਇਰੀ, ਨੋਬਡੀ ਇਜ਼ ਅਬਵ ਦ ਲਾਅ, ਔਰ ਇਹ ਜੇ ਰੂਲ ਆਫ ਲਾਅ ਲਾਗੂ ਹੋ ਗਿਆ ਤੇ ਪੰਜਾਬ 'ਚ ਵਿਦਆਊਟ ਫੇਅਰ ਐਂਡ ਪ੍ਰੈਜੁਡਿਸ ਜੇ MLA ਸਾਹਿਬਾਨ ਵੋਟ ਪਾਉਣ 'ਤੇ ਆ ਗਏ ਤੇ ਸਰਕਾਰ ਮੈਜੋਰਿਟੀ 'ਤੇ ਨਹੀਂ, ਭਗਵੰਤ ਮਾਨ ਵਿਲ ਗੋ, ਵਿਲ ਹੈਵ ਟੂ ਗੋ, ਔਰ ਇਹ ਸਰਕਾਰ ਮਾਈਨੋਰਿਟੀ ਦੀ ਹੋਊਗੀ। ਦੈਟਸ ਵਾਈ ਸੇ ਦ ਗੇਮ ਇਜ਼ ਅਪ, ਇਟਸ ਐਂਡ ਆਫ ਦ ਰੋਡ, ਇਟਸ ਟਾਈਮ ਦ ਪੀਪਲ ਆਫ ਪੰਜਾਬ ਇਲੈਕਟ ਗਵਰਨਮੈਂਟ ਆਫ ਦੇਅਰ ਵਿਸ਼ਿਜ ਹੂ ਕੈਨ ਗਵਰਨ ਦ ਸਟੇਟ ਆਫ ਪੰਜਾਬ, ਐਂਡ ਪੀਸ ਐਂਡ ਪ੍ਰੋਸਪੈਰਿਟੀ, ਹਾਰਮਨੀ ਇਸ ਬਾਰਡਰ ਸਟੇਟ 'ਚ ਮੁੜ ਕੇ ਬਹਾਲ ਹੋ ਸਕੇ। ਬਹੁਤ ਬਹੁਤ ਧੰਨਵਾਦ।
1: ਦੇਖੋ, ਤੁਹਾਨੂੰ ਮੇਰਾ ਬੜਾ ਬੜਾ ਸਪਸ਼ਟ ਸਟੈਂਡ ਹੈ। ਮੈਂ ਗਵਰਨਮੈਂਟ ਆਫ ਇੰਡੀਆ ਨੂੰ ਪੁੱਛਣਾ ਚਾਹੁੰਦਾ ਕਿ ਜੇ ਤੂੰ NSA ਅਧਿਕਾਰੀ ਆ, ਕੀ ਪਹਿਲਾਂ ਤੁਸੀਂ ਤੁਹਾਡੀ ਇੰਟੈਲੀਜੈਂਸ ਨੇ ਇਹਦੇ ਬਾਰੇ ਪਤਾ ਕੀਤਾ? ਇਹ ਪਿਓਰਲੀ ਇੰਟੈਲੀਜੈਂਸ ਫੇਲੀਅਰ ਪੰਜਾਬ ਗਵਰਨਮੈਂਟ ਦਾ ਵੀ ਔਰ ਗਵਰਨਮੈਂਟ ਆਫ ਇੰਡੀਆ ਦਾ। NSA ਹਟਾਇਆ ਗਿਆ, ਕਿਉਂ ਹਟਾਇਆ ਗਿਆ?

0: ओदे निकल दे इमीडिएटली बाद ये इंसीडेंट होना ये बड़ी बड़ी खतरनाक इंडिकेशन है। और जिस तरीके डायरेक्ट ओदी इनवॉल्वमेंट ते जां जिन्ने सारे नाल दे ने उन्हां दी डायरेक्ट इनवॉल्वमेंट ये पंजाब दी हिंदू सिख भाईचारक सांझ जिहड़ी है ओदे लई बड़े खतरनाक है।
1: जिहड़ा सारा सिस्टम चल रहा है
0: जिहड़े गैंगस्टर और जिहड़े रेडिकल ये दोनों इकट्ठे हो रेडिकल बाहरली कंट्री चो बैठ के ਇਹਨਾਂ ਦੇ ਥਰੂ ਹੁਣ ਆਪਰੇਟ ਕਰ ਲੈ ਇਹਨਾਂ ਦਾ ਨੈਕਸਸ ਤੋੜਨਾ ਪਏਗਾ। ਔਰ ਜਿਹੜੇ ਬਾਹਰਲੀ ਕੰਟਰੀ 'ਚ ਬੈਠੇ ਨੇ ਉਹ ਗਵਰਨਮੈਂਟ ਆਫ ਇੰਡੀਆ ਅਤੇ ਜਿਹੜੇ ਇੱਥੇ ਬੈਠੇ ਨੇ ਤੁਸੀਂ ਹੈਰਾਨ ਹੋਵੋਗੇ ਕਿ ਪੰਜਾਬ ਦੀਆਂ ਜੇਲ੍ਹਾਂ 'ਚੋਂ ਜਾਂ ਪੁਲਿਸ ਸਟੇਸ਼ਨਾਂ 'ਚੋਂ ਕਿਸੇ ਨੋਨ ਅਤੇ ਸਭ ਤੋਂ ਵੱਡੇ ਗੈਂਗਸਟਰ ਦੀ ਇੰਟਰਵਿਊ ਹੋਣੀ ਹਾਈ ਕੋਰਟ 'ਚ ਇਹ ਕਿਹਾ ਜਾਏ ਕਿ ਇਹ ਪੰਜਾਬ 'ਚ ਨਹੀਂ ਹੋਈ ਅਤੇ ਹਾਈ ਕੋਰਟ ਦੁਬਾਰਾ ਉਹਨੂੰ ਕਰੇ ਕਿ ਜੀ ਇਨਕੁਆਇਰੀ ਕਰੋ ਅਤੇ ਉਸੇ ਸਟੇਟ ਦਾ ਡੀ ਜੀ ਪੀ ਇਨਕੁਆਇਰੀ ਕਰਕੇ ਇਹ ਕਹੇ ਕਿ ਪੰਜਾਬ ਦੀ ਜੇਲ੍ਹ 'ਚੋਂ ਜਾਂ ਪੰਜਾਬ ਦੇ ਪੁਲਿਸ ਸਟੇਸ਼ਨ 'ਚ ਹੋਈ ਆ ਕਿ ਉਹਦੇ 'ਤੇ ਐਕਸ਼ਨ ਹੋਣਾ ਚਾਹੀਦਾ। ਕਿ ਡੀ ਐਸ ਪੀ ਭੱਜ ਜਾਏ ਤੁਹਾਡਾ ਇੰਪਲੋਈ ਹੋਏ ਅਤੇ ਉਹ ਕਿੱਥੇ ਚਲਾ ਗਿਆ ਇਹ ਵੀ ਪੰਜਾਬ ਪੁਲਿਸ ਲਈ ਅਤੇ ਪੰਜਾਬ ਗੌਰਮੈਂਟ ਲਈ ਸ਼ਰਮ ਵਾਲੀ ਗੱਲ ਹੈ। ਦੇਖੋ ਫੋਟੋਆਂ ਵੀ ਨਾ ਵਾਇਰਲ ਹੋਈਆਂ ਅਤੇ ਬਾਕੀ ਵੀ ਪੰਜਾਬ 'ਚ ਕੋਈ ਬਹੁਤੀ ਸਟੇਟਮੈਂਟ ਇਹ ਕਿਉਂਕਿ ਇਸ ਕਰਕੇ ਨਹੀਂ ਆ ਰਹੀ ਲੀਡਰਾਂ ਦੇ ਵਿੱਚੋਂ ਕਿ ਲੀਡਰ ਡਰੇ ਹੋਏ ਉਹਨਾਂ ਨੂੰ ਖੁੱਲ੍ਹ ਕੇ ਬੋਲਣਾ ਚਾਹੀਦਾ ਕਿ ਪੰਜਾਬ ਬਚੇਗਾ ਅਤੇ ਸਾਡੀਆਂ ਲੀਡਰੀਆਂ ਬਚਣੀਆਂ। ਮੇਰਾ ਖਿਆਲ ਹੈ ਕਿ ਜਿਹੜਾ ਨਵਾਂ ਨਵਾਂ ਕੋਈ ਪਾਰਟੀ ਛੱਡ ਕੇ ਜਾਏ ਤਾਂ ਮੈਨੂੰ ਤਾਂ ਹੁਣ ਬੋਲਦਿਆਂ ਵੀ ਸ਼ਰਮ ਆਉਂਦੀ ਆ। ਸੁਨੀਲ ਜਾਖੜ 'ਤੇ ਮੈਨੂੰ ਪੁੱਛਣਾ ਚਾਹੁੰਦਾ ਤੇਰੇ ਤੋਂ ਵੱਧ ਕੌਣ ਬਦੂਗਾ ਮਜ਼ਦੂਰ ਸੀ ਜਿਹਨੇ ਇਹ ਚਾਪਲੂਸੀ ਕੀਤੀ ਆ ਕਿਸੇ ਨੇ ਕੀਤੀ ਇਹਨਾਂ ਨੂੰ ਸੁਨੀਲ ਜਾਖੜ ਨੂੰ ਮੈਂ ਕਹਿੰਦਾ ਕਿ ਤੇਰੀ ਜਿਹੜੀ ਇਮੇਜ ਬਣੀ ਸੀ ਉਹਨੂੰ ਇਹ ਇਮੇਜ ਨੂੰ ਖਤਮ ਨਾ ਕਰ। ਪਹਿਲੇ ਉਹਨਾਂ ਸਟੇਟਮੈਂਟ ਕਿਉਂ ਦੇਣ ਦੀ ਜ਼ਰੂਰਤ ਸੀ ਕਿ ਅਸੀਂ ਕਰਜ਼ਾ ਨਹੀਂ ਲਾਂਗੇ ਅਸੀਂ ਕਰਜ਼ਾ ਉਤਾਰਾਂਗੇ ਇਹਦੇ ਕਰਜ਼ਾ ਲੈ ਲਾਂਗੇ ਕਰਜ਼ਾ ਉਤਾਰ ਰਹੇ ਇਹਨੂੰ ਫਿਰ ਆਪਾਂ ਇੰਟੈਲੀਜੈਂਟ ਚੀਫ ਮਿਨਿਸਟਰ ਕਹਾਂਗੇ ਅਤੇ ਜਾਂ ਅਨਪੜ੍ਹ ਚੀਫ ਮਿਨਿਸਟਰ ਕਹਾਂਗੇ ਜਿਹੜਾ ਇਕੋਨਮੀ ਨੂੰ ਸਮਝਦਾ। ਦੇਖੋ ਮੈਂ ਤਾਂ ਪਹਿਲਾਂ ਹੀ ਤੁਹਾਨੂੰ ਕਹਿ ਦਿੱਤਾ ਸੀ ਕਿ ਮੈਂ ਤੋਂ ਪਹਿਲੇ ਆਪ ਤੋਂ ਬੋਲ ਲਿਆ ਹੈ ਕਿ ਜੋ ਕੱਲ ਹੋ ਰਿਹਾ ਉਹ ਡਰਾਮਾ ਹੈ ਜੋ ਲੇਬਰ ਦੇ ਕੇ ਸ਼ੈਡੋ ਮੈਂ ਜੇ ਆਪਣਾ ਫਲੋਰ ਟੈਸਟ ਕਰਵਾਏਗੇ ਪਹਿਲੇ ਉਸ ਕੋ ਕਰੇਗੇ ਲੇਬਰ ਡੇ ਕੋ ਉਸਕੇ ਬਾਅਦ ਇਹ ਕਾਰਨ ਉੱਠੇਗਾ ਜੀ ਹਮ ਪੰਜਾਬ ਸਰਕਾਰ ਕੀ ਭਗਵੰਤ ਸਿੰਘ ਕੀ ਅਗਵਾਈ ਮੈਂ ਪੂਰਨ ਵਿਸ਼ਵਾਸ ਪ੍ਰਗਟ ਕਰਤੇ ਹੈ ਔਰ ਕਰਤੇ ਹੈ ਕਿ ਇਨਕੀ ਅਗਵਾਈ ਮੈਂ ਹਮਾਰੀ ਸਰਕਾਰ ਪੂਰੇ ਕਾਨੂੰਨ ਮੈਂ ਪੂਰਾ ਟਾਈਮ ਚਲੇਗੀ ਬੇਸ਼ੱਕ ਕੱਲ੍ਹ ਇਨਕੇ 65 ਆਏ ਹੈ ਜਦ ਕਦੇ ਪਰੇਡ ਹੋਗੀ ਤਾਂ ਮੇਰਾ ਖਿਆਲ ਜੇ 50 ਸੇ ਵੀ ਕਮ ਰਹਿ ਜਾਏਗਾ। ਨਹੀਂ ਪਰ ਪਹਿਲੀ ਬਾਤ ਸੁਣੀਏ ਕੱਲ ਉਹਨੂੰ ਕਿਆ ਕਰਨੀ ਕਿ ਜੋ ਰਿੰਗ ਮੈਂ ਸਪੀਕਰ ਸਾਹਿਬ ਵੀ ਉਸਮੇ ਨਿਕਲ ਰਹੇ ਹੈ

0: ਤੇਰੀ ਭਰਜਾਈ ਬਹੁਤ ਚੰਗੀ ਕੁੜੀ ਹੈ ਯਾਰ।
1: ਨਹੀਂ ਨਹੀਂ ਮੇਰੇ ਵਾਲਾ ਬਾਲਾ ਘੈਂਟ ਬੰਦਾ,
2: ਦੋ ਦਿਨਾਂ ਦੀ ਹੁੰਦੀ ਹੈ, ਇਹਨਾਂ ਨੂੰ ਬੰਦ ਕਰਕੇ ਰੱਖਣਾ ਪੈਂਦਾ, ਹੱਥੋਂ ਨਿਕਲਣਾ ਟਾਈਮ ਨੀ ਲੱਗਦਾ ਇਹਨਾਂ ਨੂੰ।

0: ਅਮਰ ਗਰੁੱਪ ਹਾਇਰ ਕਰ ਰਹੇ ਨੇ 1 ਸਾਲ ਦੇ ਐਕਸਪੀਰੀਅੰਸ ਤੇ ਕਲੀਨ ਰਿਕਾਰਡ ਵਾਲੇ ਓਨਰ ਆਪਰੇਟਰਸ ਨੂੰ। ਟਰੱਕਿੰਗ ਇੰਡਸਟਰੀ ਵਿੱਚ 25 ਸਾਲ ਤੋਂ ਵੱਧ ਐਕਸਪੀਰੀਅੰਸ ਅਤੇ ਇੰਟਰਮੋਡਲ ਕੰਟੇਨਰਸ 'ਚ ਵੱਡਾ ਨਾਂ ਅਮਰ ਗਰੁੱਪ, ਜਿੱਥੇ ਤੁਹਾਨੂੰ ਮਿਲਣਗੇ ਵਧੀਆ ਰੇਟਸ, ਔਨ ਟਾਈਮ ਵੀਕਲੀ ਪੇਮੈਂਟ, ਫਿਊਲ ਡਿਸਕਾਊਂਟਸ, 24/7 ਡਿਸਪੈਚ ਸਪੋਰਟ, ਟੋਰਾਂਟੋ ਤੋਂ ਮੋਂਟਰੀਆਲ, GTA ਤੇ ਓਨਟੇਰੀਓ ਭਰ ਵਿੱਚ ਸੇਮ ਡੇ ਘਰ ਵਾਪਸੀ ਵਾਲੇ ਰੈਗੂਲਰ ਅਤੇ ਫਲੈਕਸੀਬਲ ਕੰਟੇਨਰ ਲੋਡਸ। ਹੁਣੇ ਕਾਲ ਕਰੋ 905-893-2270, ਐਕਸਟੈਂਸ਼ਨ 206 ਜਾਂ 207, 905-893-2270, ਐਕਸਟੈਂਸ਼ਨ 206 ਔਰ 207। ਅਮਰ ਗਰੁੱਪ, ਜਿੱਥੇ ਡਰਾਈਵਰਸ ਨੂੰ ਮਿਲੇ ਫੈਮਿਲੀ ਵਾਂਗ ਰਿਸਪੈਕਟ।
1: Best Bargain Carpets and Flooring sirf ek na hi nahi sachi best bargain hai.
2: Best bargain te milde ne brand name carpets, hardwood, vinyl ate laminate floors bargain prices te.
1: Sade store te aake aap selection vekho ya apne ghar baithke choose karo.
2: Lajawab quality, top class service, best bargain to behtar koi nahi.
1: We also service hotels, motels, banquets and high rise buildings. Best Bargain Carpets, 905-696-7877.
3: CCCA ਲਈ ਕਰਜ਼ਾ ਮਾਫ ਕਰਵਾਉਣਾ ਬਸ ਇੰਨਾ ਹੀ ਆਸਾਨ ਹੈ।
4: ਕਲੈਕਸ਼ਨ ਕਾਲਾਂ, ਪਾਵਰ ਸੇਲ ਨੋਟਿਸ, ਕ੍ਰੈਡਿਟ ਕਾਰਡਾਂ ਦਾ ਉਧਾਰ, ਸਰਕਾਰ ਵੱਲੋਂ ਟੈਕਸ ਦੀ ਮੰਗ, ਤੁਸੀਂ ਇਹਨਾਂ ਸਭ ਤੋਂ ਹੀ ਬਿਨਾਂ ਬੈਂਕਰਪਸੀ ਕੀਤਿਆਂ ਛੁਟਕਾਰਾ ਪਾ ਸਕਦੇ ਹੋ।
5: ਜੇ ਤੁਸੀਂ ਵੀ ਕਰਜ਼ੇ ਤੋਂ ਪਰੇਸ਼ਾਨ ਹੋ ਤਾਂ ਤੁਸੀਂ ਹੁਣੇ ਹੀ ਸਾਨੂੰ ਕਾਲ ਕਰ ਸਕਦੇ ਹੋ, ਅਸੀਂ ਤੁਹਾਡੀ ਪਰੇਸ਼ਾਨੀ ਦੂਰ ਕਰ ਸਕਦੇ ਹਾਂ।
3: ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ।
6: CWC Immigration is one of the largest immigration companies and they have 4 offices in Canada and 12 in India. I know Mr. Kheran personally, I have been in their office too. ਅਤੇ ਉਹਨਾਂ ਦੇ ਕਲਾਇੰਟਸ ਨੂੰ ਵੀ ਮਿਲਿਆ। ਮੈਨੂੰ ਲੱਗਦਾ ਹੈ ਕਿ ਉਹ ਦੇ ਬਿਲੀਵ ਇਨ ਕੁਆਲਿਟੀ ਐਂਡ ਦੇ ਆਰ ਡੈਡੀਕੇਟਡ ਟੂ ਪ੍ਰੋਵਾਈਡਿੰਗ ਕੰਪੀਟੈਂਟ ਸਰਵਿਸਿਜ਼ ਟੂ ਦੇ ਕਲਾਇੰਟਸ।
7: ਸਤਾਰਿਆਂ ਦੀ ਪਸੰਦ ਤੇ ਤੁਹਾਡੇ ਸਾਰਿਆਂ ਦੀ ਪਸੰਦ CWC Immigration। ਇਮੀਗ੍ਰੇਸ਼ਨ ਦੇ ਹਰ ਮਸਲੇ ਲਈ ਇੱਕੋ ਹੀ ਨਾਂ ਤੇ ਇੱਕੋ ਹੀ ਥਾਂ, ਇਮੀਗ੍ਰੇਸ਼ਨ ਅਪੀਲਾਂ ਤੇ ਇਨਵੈਸਟੀਗੇਸ਼ਨ ਦੇ ਮਾਹਿਰ CWC Immigration, 905-670-4444।
8: ਕੁਆਂਟਮ ਫਾਈਨੈਂਸ਼ੀਅਲ ਪਲੈਨਿੰਗ 1998 ਤੋਂ ਇੰਸ਼ੋਰੈਂਸ ਅਤੇ ਇਨਵੈਸਟਮੈਂਟ ਦੀਆਂ ਸਰਵਿਸਿਜ਼ ਪ੍ਰੋਵਾਈਡ ਕਰ ਰਿਹਾ ਹੈ, ਜਿਸ ਤਰ੍ਹਾਂ ਕਿ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਐਂਡ ਡਿਸੇਬਿਲਿਟੀ ਇੰਸ਼ੋਰੈਂਸ।
9: ਗਵਰਨਮੈਂਟ ਰੈਗੂਲੇਟਡ ਪਲੈਨ ਜਿਵੇਂ RRSP, RESP ਜਾਂ TFSA ਅਤੇ ਨੌਨ ਰਜਿਸਟਰਡ ਪਲੈਨ ਵਿੱਚ 8-12% ਰਿਟਰਨ ਲੈਣ ਲਈ ਤੁਸੀਂ ਕੁਆਂਟਮ ਫਾਈਨੈਂਸ਼ੀਅਲ ਪਲੈਨਿੰਗ ਦੇ ਕਿਸੇ ਵੀ ਐਡਵਾਈਜ਼ਰ ਨਾਲ ਕੰਟੈਕਟ ਕਰ ਸਕਦੇ ਹੋ।
10: ਜੇਕਰ ਤੁਸੀਂ ਵੀ ਸਾਡੀ ਟੀਮ ਨੂੰ ਜੁਆਇਨ ਕਰਨਾ ਚਾਹੁੰਦੇ ਹੋ, $60,000 ਤੋਂ $1,00,000 ਦੀ ਸਲਾਨਾ ਇਨਕਮ ਕਿਵੇਂ ਲੈ ਸਕਦੇ ਹੋ, ਉਹਦੇ ਵਾਸਤੇ ਹੁਣੇ ਸਾਨੂੰ ਸੰਪਰਕ ਕਰੋ।
11: ਰੱਬ ਨਾ ਕਰੇ ਜੇ ਤੁਹਾਡੀ ਕਾਰ, ਟਰੱਕ ਜਾਂ ਟ੍ਰੇਲਰ ਕਿਤੇ ਵੀ ਐਕਸੀਡੈਂਟ ਹੋ ਗਿਆ ਹੈ ਜਾਂ ਖਰਾਬ ਹੋ ਗਈ ਹੈ ਤਾਂ ਫਿਕਰ ਕਰਨ ਦੀ ਜ਼ਰੂਰਤ ਨਹੀਂ। ਅੱਜ ਹੀ ਕਾਲ ਕਰੋ ST Towing ਜਾਂ ਕਾਮਟੋ 416-243-7777 ਜਾਂ ਤੁਸੀਂ ਕਾਲ ਕਰ ਸਕਦੇ ਹੋ 416-513-1313। ਇਹ ਸਾਰੀ ਇੰਸ਼ੋਰੈਂਸ ਕੰਪਨੀ ਨਾਲ ਖੁਦ ਡੀਲ ਕਰਦੇ ਨੇ। ST Towing।

ਸਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਭੀ ਹੁਸੀ ਜਾਈ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਂਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ ਕਰ ਕਰ ਦੇਖੈ ਕੀਤਾ ਆਪਣਾ ਜਿਉਂ ਤਿਸ ਦੀ ਵਡਿਆਈ ਜੋ ਤਿਸ ਭਾਵ

ਸਾਰਾ ਜਿਸ ਤੋਂ ਦੇ ਤਿਸੈ ਕਿਆ ਚਾਰਾ ਨਾਨਕ ਸੱਚ ਸਵਾਰਨ ਹਾਰਾ ਆਸਾ ਮਹਿਲਾ ਪਹਿਲਾ।

ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ ਤੇ ਭਾਗਹੀਨ ਜਮ ਪਾਸ, ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ। ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿਨ ਧੁਰ ਮਸਤਕ ਲਿਖਿਆ ਲਿਖਾਸ, ਧਨ ਧਨ ਸਤ ਸੰਗਤ ਜਿਤ

ਸਤ ਸੰਗਤ ਮਿਲੇ ਸੋ ਤਰਿਆ, ਗੁਰ ਪ੍ਰਸਾਦ ਪਰਮ ਪਦ ਪਾਇਆ, ਸੁਖੀ ਕਾਸ਼ਟ ਹਰਿਆ ਰਹਾਉ। ਜਨਨ ਪਿਤਾ ਲੋਕ ਸੁਤ ਬਨਿਤਾ, ਕੋਈ ਨ ਕਿਸ ਕੀ ਧਰਿਆ, ਸਿਰ ਸਿਰ ਰਿਜਕ ਸੰਭਾਹੀ ਠਾਕੁਰ, ਕਾਹੇ ਮਨ ਭਉ ਕਰਿਆ।

ਸਾਰਾ ਸਭ ਜੀ ਤੁਮਾਰੇ ਜੀ ਤੂੰ ਜੀਆ ਕਾ ਦਾ ਤਾਰਾ ਹਰ ਤਿਆਵਹੁ ਸੰਤੋ ਜੀ ਸਭ ਦੁੱਖ ਵਿਸਾਰਣ ਹਾਰਾ।

ਸੋਈ ਤੁਧ ਆਪੇ ਭਾਵੈ ਸੋਹੀ ਵਰਤੈ ਜੀ ਤੂੰ ਆਪੇ ਕਰੈ ਸੋ ਹੋਈ ਤੁਧ ਆਪੇ ਸ੍ਰਿਸ਼ਟ ਸਭ ਉਪਾਈ ਜੀ ਤੁਧ ਆਪੇ ਸਿਰਜ ਸਭ ਗੋਈ

ਜੀ ਜੰਤ ਸਭ ਤੇਰਾ ਖੇਲ, ਵਿਜੋਗ ਮਿਲ ਵਿਛੁੜਿਆ ਸੰਜੋਗੀ ਮੇਲ। ਜਿਸਨੂੰ ਤੂੰ ਜਾਣਾ ਇਹ ਸੋਈ ਜਨ ਜਾਣੈ, ਹਰ ਗੁਣ ਸਦ ਹੀ ਆਖ ਵਖਾਣੈ। ਜਿਨ ਹਰ ਸੇਵਿਆ ਤਿਨ ਸੁਖ ਪਾਇਆ, ਸਹਿਜੇ ਹੀ ਹਰ ਨਾਮ ਸਮਾਇਆ। ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ, ਤੁਧ ਬਿਨ ਦੂਜਾ ਅਵਰ ਨਾ ਕੋਏ। ਤੂੰ ਕਰ ਕਰ ਵੇਖੈ ਜਾਣੈ ਸੋਏ, ਜਨ ਨਾਨਕ ਗੁਰਮੁਖ ਪ੍ਰਗਟ ਹੋਏ। ਆਸਾ ਮਹਿਲਾ ਪਹਿਲਾ ਤਿਤ ਸਰਵਰੜੇ।

ਪੰਜਵਾਂ ਭਈ ਪ੍ਰਾਪਤ ਮਨੁੱਖ ਦੇਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਅਵਰ ਕਾਜ ਤੇਰਾ ਕਿਤੈ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਸਰੰਜਾਮ ਲਾਗ ਭਵਜਲ ਤਰਨ ਕੈ ਜਨਮ ਬ੍ਰਿਥਾ ਜਾਤ ਰੰਗ ਮਾਇਆ ਕੈ ਰਹਾਉ ਜਪ ਤਪ

ਤਾ ਮੂਰਛਾ ਨਿਜ ਕਰਦੈ ਕਰੀਐ ਸਭ ਬੈਰਨ ਕੁਆਜ ਸੰਘਰੀਐ ਪੂਰਨ ਹੋਏ ਹਵਾਰੀ ਆਸਾ ਤੂਰ ਭਜਨ ਕੀ ਰਹਿ ਪਿਆਸਾ।

ਆਰਾ ਏਕੈ ਰੂਪ ਅਨੂਪ ਸਰੂਪਾਰੰਕ ਭਯੋ ਰਾਵ ਕਹੀਂ ਭੂਪਾ ਅੰਡਜ ਜੇਰਜ ਸੇ ਤਜ ਕਿਨੀ ਉਤਪੁਜ ਖਾਨ ਬਹੁਰ ਰਚ ਦੀਨੀ ਕਹੂੰ ਫੂਲ ਰਾਜਾ ਹਵੈ ਬੈਠਾ ਕਹੂੰ ਸਿਮਟ ਪਯੂ ਸੰਕਰ ਇਕੈਠਾ ਸਗਰੀ ਸ੍ਰਿਸ਼ਟ ਦਿਖਾਈ ਅਚੰਭਵ ਆਦ ਜੁਗਾਦ ਸਰੂਪ ਸਵਯੰਭਵ ਅਬ ਰੱਛਾ ਮੇਰੀ ਤੁਮ ਕਰੋ ਸਿੱਖ ਉਬਾਰਿ ਸਿੱਖ ਸੰਘਰੋ ਦੁਸ਼ਟ ਜਿਤੇ ਉਠਵਤੇ ਉਤਪਾਤਾ ਸਕਲ ਮਲੇਸ਼ ਕਰੋ ਰਣ ਘਾਤਾ ਜੇ ਅਸਤੁਜ ਤਵ ਸ਼ਰਣੀ ਪਰੇ ਤਿਨਕੇ ਦੁਸ਼ਟ ਦੁਖਤ ਹਵੈ ਮਰੇ ਪੁਰਖ ਜਵਨ ਪੱਗ

ਧਾਰੂ ਸਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਈ ਵਸਿਆ ਜਿਨ ਇੱਛਾ ਸਭ ਪੁਜਾਈਆਂ।

ਆਧਾਰੁ। ਵਾਜੀ ਪੰਚ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੀ ਕਲਾ ਜਿਤ ਕਰ ਧਾਰੀਆ। ਪੰਚ ਦੂਤ

ਸਤਿਗੁਰ ਦਾਤਾ ਮੁਕਤ ਕਰਾਏ, ਸਭ ਰੋਗ ਗਵਾਏ, ਅੰਮ੍ਰਿਤ ਰਸ ਪਾਏ, ਜਮ ਜਾਗਾਤ ਨਾਹੀਂ ਕਰ ਲਾਗੈ, ਜਿਸ ਅਗਨ ਬੁਝੀ ਠਰ ਸੀਨਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਿਵਾਜ, ਅਕਾਲ ਸਰੂਪ, ਅਕਾਲ ਮੂਰਤ, ਦਸਾਂ ਪਾਤਸ਼ਾਹਾਂ ਦੇ ਸਰੂਪ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਦੀ ਕਿਰਪਾ ਦਾ ਸਦਕਾ ਸੋ ਕਾਰ ਅਸਥਾਨ ਵਿੱਚ ਚੱਲ ਰਹੀ ਲੜੀਵਾਰ ਤੁਰਕੀ ਬਾਣੀ ਦੀ ਵਿਆਖਿਆ ਅੱਜ 1028 ਅੰਗ ਉੱਪਰ ਮਾਰੂ ਰਾਗ ਵਿੱਚ ਗੁਰੂ ਨਾਨਕ ਸਾਹਿਬ ਜੀ ਦੇ ਬਚਨ ਹਨ। ਚੋਜੀ ਪ੍ਰੀਤਮ ਪਤਿਤ ਪਾਵਨ ਕਿਰਪਾ ਨਿਧਾਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ, ਆਪ ਜੀ ਨੇ ਤਰੁੱਠ ਕੇ ਕਿਰਪਾ ਕਰਕੇ ਦਮਦਮਾ ਸਾਹਿਬ ਦੀ ਧਰਤੀ 'ਤੇ ਤੁਰਕੀ ਬਾਣੀ ਦੇ ਸਰੂਪ ਲਿਖਵਾਏ ਹਨ ਔਰ ਨਾਲ ਨਾਲ ਅਨੇਕ ਗੁਰਸਿੱਖਾਂ ਨੂੰ ਆਤਮ ਤੱਤ ਦੁਆਰਾ ਅਰਥ ਪੜ੍ਹਾਏ ਸਮਝਾਏ ਹਨ ਔਰ ਉਹ ਜਿਹੜੇ ਅਰਥ ਹਨ ਉਹੀ ਪੰਥ ਵਿੱਚ ਖਾਲਸੇ ਪੰਥ ਦੇ ਵਿੱਚ ਕਈ ਤਰ੍ਹਾਂ ਦੇ ਨਾਲ ਪ੍ਰਚਲਿਤ ਪ੍ਰਣਾਲੀਆਂ ਦੇ ਵਿੱਚ ਚੱਲ ਰਹੇ ਹਨ। ਅਰਦਾਸ ਹੈ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਕਿ ਆਪ ਜੀ ਸਮੱਤ ਬਖਸ਼ਿਸ਼ ਕਰੋ, ਆਪਣੇ ਬਖਸ਼ਿਸ਼ ਭਰੇ ਖਜ਼ਾਨੇ ਵਿੱਚੋਂ ਅਰਥ ਬਖਸ਼ਿਸ਼ ਕਰੋ। ਸਤਿਗੁਰੂ ਜੀ ਬਚਨ ਕਰ ਰਹੇ ਹਨ, ਸਤਿਗੁਰ ਦਾਤਾ ਮੁਕਤ ਕਰਾਏ। ਗੁਰੂ ਦੇ ਕੋਲ ਇੱਕ ਸਭ ਤੋਂ ਵੱਡੀ ਚੀਜ਼ ਹੈ ਮੁਕਤੀ ਕਰਨੀ। ਦੁਨੀਆ ਦੇ ਹੋਰ ਬਹੁਤ ਸਾਰੇ ਥਾਵਾਂ ਤੋਂ ਹੋਰ ਬਹੁਤ ਸਾਰੀ ਤਰ੍ਹਾਂ ਦੀ ਪੂਜਾ ਹੈ ਦੇਵੀ ਦੇਵਤਿਆਂ ਦੀ, ਉਹਦੇ ਵਿੱਚੋਂ ਚੀਜ਼ਾਂ ਮਿਲ ਤਾਂ ਜਾਂਦੀਆਂ ਪਰ ਉਹਨਾਂ ਦਾਤਾਂ ਜਿਹੜੀਆਂ ਚੀਜ਼ਾਂ ਹਨ ਸੰਸਾਰ ਦੀਆਂ, ਉਹਨਾਂ ਦੇ ਤੋਂ ਮੁਕਤ ਕਰਨਾ ਉਹਨਾਂ ਦੇ ਵੱਸ ਦੀ ਗੱਲ ਨਹੀਂ ਹੈ। ਪਦਾਰਥਾਂ ਤੋਂ ਮੁਕਤ ਕਰਾਉਣਾ ਇਹ ਗੁਰੂ ਸਾਹਿਬ ਦੇ ਅੰਦਰ ਹੀ ਬਖਸ਼ਿਸ਼ ਹੈ। ਸੋ ਮਹਾਰਾਜ ਕਿਰਪਾ ਕਰਕੇ ਆਪਣੇ ਗੁਰਸਿੱਖ ਨੂੰ ਪਿਆਰ ਦੇ ਨਾਲ ਸਿਮਰਨ ਕਰਵਾ ਕੇ, ਨਿਤਨੇਮ ਕਰਵਾ ਕੇ ਮੁਕਤੀ ਦੀ ਦਾਤ ਬਖਸ਼ਿਸ਼ ਕਰਦੇ ਹਨ, ਜਾਂ ਕਿ ਜਾਨੀ ਕਿ ਸਰੀਰ ਅਤੇ ਮਨ ਤੋਂ ਛੁਡਾ ਲੈਂਦੇ ਹਨ ਔਰ ਆਤਮਿਕ ਤਲ 'ਤੇ ਨਿਵਾਸ ਹੋ ਜਾਂਦਾ ਗੁਰਸਿੱਖ ਦਾ। ਸਭ ਰੋਗ ਗਵਾਏ, ਅੰਮ੍ਰਿਤ ਰਸ ਪਾਏ। ਉਸ ਅਵਸਥਾ ਵਿੱਚ ਕੀ ਹੈ ਜਿੱਥੇ ਮੁਕਤੀ ਹੋ ਜਾਂਦੀ? ਸਾਰੇ ਰੋਗ ਜਿਹੜੇ ਆ, ਕਾਮ ਕ੍ਰੋਧ ਲੋਭ ਮੋਹ ਹੰਕਾਰ ਈਰਖਾ ਨਿੰਦਿਆ ਦਵੈਸ਼, ਇਹ ਖਤਮ ਹੋ ਜਾਂਦੇ ਹਨ ਔਰ ਇਹਨਾਂ ਦੇ ਖਤਮ ਹੁੰਦਿਆਂ ਹੀ ਪੰਜ ਤੱਤ ਜਿਹੜੇ ਸਾਡੇ ਸਰੀਰ ਨੂੰ ਚਲਾਉਂਦੇ ਹਨ ਉਹ ਵੀ ਠੀਕ ਹੋ ਜਾਂਦੇ ਹਨ ਅਤੇ ਉਹਨਾਂ ਦੇ ਠੀਕ ਹੋਣ ਦੇ ਨਾਲ ਸਰੀਰ ਵੀ ਅਰੋਗ ਹੋ ਜਾਂਦਾ ਹੈ। ਇਸ ਤਰ੍ਹਾਂ

ਨਾਮ ਦੀ ਦਾਤ ਦੇ ਵਿੱਚ ਸਭ ਸਾਰੇ ਪਾਸੇ ਅਰੋਗਤਾ ਦੀ ਦਾਤ ਪ੍ਰਾਪਤ ਹੁੰਦੀ ਔਰ ਅੰਮ੍ਰਿਤ ਰਸ ਦੀ ਪ੍ਰਾਪਤੀ ਹੁੰਦੀ ਹੈ ਜੋ ਸਰੀਰ ਨੂੰ ਪ੍ਰਫੁੱਲਿਤ ਕਰਦਾ, ਹਰਾ ਭਰਾ ਕਰ ਦਿੰਦਾ। ਜਮ ਜਾ ਗਾਤ ਨਾਹੀ ਕਰ ਲਾਗੈ, ਜਿਸ ਅਗਨ ਬੁਝੀ ਠਰ ਸੀਨਾ ਹੈ। ਜਿਨ੍ਹਾਂ ਗੁਰਮੁਖਾਂ ਦੀ ਤ੍ਰਿਸ਼ਨਾ ਦੀ ਅਗਨ ਨਾਮ ਦੇ ਠੰਡੇ ਜਲ ਦੇ ਨਾਲ ਬੁਝ ਗਈ, ਸੀਨਾ ਠਰ ਗਿਆ, ਉਹਨਾਂ ਦਾ ਮਨ ਠਰ ਗਿਆ, ਠੰਡਾ ਹੋ ਗਿਆ, ਆਨੰਦ ਦੇ ਵਿੱਚ ਆ ਗਿਆ। ਉਹਨਾਂ ਨੂੰ ਹੁਣ ਨਾ ਤੇ ਵਿਕਾਰ ਜਿਹੜੇ ਨੇ ਉਹ ਟੈਕਸ ਲਾਉਂਦੇ ਨੇ, ਯਾਨੀ ਕਿ ਉਹ ਵੀ ਨਹੀਂ ਵਿਆਪਦੇ, ਅਤੇ ਅੱਗੇ ਜਾ ਕੇ ਜਮ ਵੀ ਜਿਹੜੇ ਨੇ ਉਹ ਵੀ ਉਹਨਾਂ ਤੋਂ ਟੈਕਸ ਨਹੀਂ ਮੰਗਦੇ, ਉਹਨਾਂ ਤੋਂ ਰਾਹ ਦੇ ਵਿੱਚ ਰੁਕਾਵਟ ਨਹੀਂ ਪਾਉਂਦੇ, ਮੁਕਤ ਹੋ ਚੁੱਕੇ ਹਨ ਗੁਰਮੁਖ ਪਿਆਰੇ। ਕਾਇਆ ਹੰਸ ਪ੍ਰੀਤ ਬਹੁਤਾਰੀ। ਪਰ ਇੱਥੇ ਆਮ ਦੁਨੀਆਂ ਦੇ ਵਿੱਚ ਕੀ ਹੋ ਰਿਹਾ, ਸੰਸਾਰ ਦੇ ਅੰਦਰ ਜਿਹੜਾ ਇਹ ਹੰਸ ਹੈ, ਅੰਦਰ ਹੰਸ ਜੀਵ ਆਤਮਾ ਹੈ, ਉਹਨੇ ਮਨ ਦਾ ਰੂਪ ਧਾਰਨ ਕਰਕੇ ਕਾਇਆ ਦੇ ਨਾਲ ਬਹੁਤੀ ਪ੍ਰੀਤ ਪਾ ਲਈ, ਸਰੀਰ ਦੇ ਨਾਲ ਬਹੁਤੀ ਪ੍ਰੀਤ ਪਾਈ ਹੋਈ ਹੈ, ਸਰੀਰ ਦੇ ਮੋਹ ਵਿੱਚ, ਸਰੀਰ ਦੇ ਵਿਸ਼ਿਆਂ ਦੇ ਵਿੱਚ ਫਸਿਆ ਹੋਇਆ। ਉਹ ਜੋਗੀ ਪੁਰਖ, ਉਹ ਸੁੰਦਰ ਨਾਰੀ, ਉਹ ਜਿਹੜਾ ਅੰਦਰ ਆਤਮ ਰਾਮ ਆਤਮਾ ਹੈ, ਉਹ ਜੋਗੀ ਭਾਵ ਪਰਮਾਤਮਾ ਦੇ ਨਾਲ ਜੁੜਿਆ ਹੋਇਆ ਹੈ, ਉਹਦਾ ਹੀ ਸਰੂਪ ਹੈ, ਸਾਰੇ ਸਰੀਰ ਵਿੱਚ ਸਮਾਇਆ ਹੋਇਆ ਹੈ। ਅਤੇ ਜਿਹੜੀ ਕਾਇਆ ਹੈ, ਜਿਹੜੀ ਉਹਦੇ ਨਾਲ ਪ੍ਰੀਤ ਕਰਦੀ ਹੈ, ਉਹਦੇ ਦੁਆਰਾ ਸੰਚਾਲਿਤ ਹੁੰਦੀ ਹੈ, ਉਹ ਬੜੀ ਸੁੰਦਰ ਨਾਰੀ ਸੋਹਣੀ ਹੈ। ਅਤੇ ਕਾਇਆ ਦੇ ਨਾਲ ਫਿਰ ਮਨਸ ਉਸ ਜੋਤ ਦੇ ਵਿੱਚੋਂ ਮਨ ਰੂਪੀ ਸਰੂਪ ਪੈਦਾ ਹੋ ਕੇ ਕਾਇਆ ਦੇ ਨਾਲ ਮੋਹ ਪਾ ਲੈਂਦਾ। ਅਹਨਿਸ ਭੋਗੈ ਚੋਜ ਬਿਨੋਦੀ, ਉਠ ਚਲਤੈ ਮਤਾ ਨ ਕੀਨਾ ਹੈ। ਪਰ ਮਹਾਰਾਜ ਕਹਿੰਦੇ ਹਨ ਕਿ ਵੇਖੋ ਕਿੱਡੀ ਹੈਰਾਨੀ ਦੀ ਗੱਲ ਹੈ ਕਿ ਜਿਨ੍ਹਾਂ ਦਾ ਇੰਨਾ ਮੋਹ ਹੈ ਇਸ ਮਨ ਦਾ ਅਤੇ ਕਾਇਆ ਦਾ, ਜਦੋਂ ਇਹਦੇ ਵਿੱਚੋਂ ਉਹ ਜੀਵਾਤਮਾ ਨਿਕਲ ਕੇ ਜਿੱਦਣ ਜਾਂਦਾ ਹੈ ਤਾਂ ਇਸ ਕਾਇਆ ਦੇ ਨਾਲ ਕੋਈ ਸਲਾਹ ਨਹੀਂ ਕਰਦਾ ਵੀ ਮੈਂ ਚੱਲਾਂ ਹੁਣ, ਹਾਲਾਂਕਿ ਸਰੀਰ ਦੁਆਰਾ ਉਹ ਕਈ ਤਰ੍ਹਾਂ ਦੇ ਭੋਗ ਭੋਗਦਾ ਰਹਿੰਦਾ, ਉਵੇਂ ਦੇ ਕਰਮਾਂ ਦੇ ਫਲ ਨਾਲ ਲੈ ਕੇ ਇਸ ਤਰ੍ਹਾਂ ਬਿਨਾਂ ਪੁੱਛਣ ਤੋਂ ਹੀ ਇੱਥੋਂ ਚਲਾ ਜਾਂਦਾ ਸਰੀਰ ਨੂੰ ਤਿਆਗ ਕੇ। ਇੱਥੋਂ ਇਹ ਖੇਡ ਹੈ ਸੰਸਾਰ ਦੀ, ਇਸ ਤਰ੍ਹਾਂ ਦੱਸੀ ਮਹਾਰਾਜ ਨੇ। ਸ੍ਰਿਸ਼ਟ ਉਪਾਏ ਰਹੇ ਪ੍ਰਭ ਛਾਜੈ, ਇਸ ਸ੍ਰਿਸ਼ਟੀ ਦੀ ਪੈਦਾਇਸ਼ ਕਰਕੇ, ਇਹਨੂੰ ਪੈਦਾ ਕਰਕੇ ਪ੍ਰਭੂ ਸੱਚੇ ਪਾਤਸ਼ਾਹ ਜੀ ਵਾਹਿਗੁਰੂ ਅਕਾਲ ਪੁਰਖ ਇਹਦੇ ਵਿੱਚ ਛਾਜੈ ਛਾਏ ਹੋਏ ਹਨ, ਇਹਦੇ ਵਿੱਚ ਆਪਣਾ ਆਸਣ ਲਾ ਕੇ ਬੈਠੇ ਹੋਏ ਹਨ ਸ੍ਰਿਸ਼ਟੀ ਦੇ ਅੰਦਰ। ਪੌਣ ਪਾਣੀ ਬਹਿ ਸੰਤਰ ਗਾਜੈ, ਇਹ ਪੌਣ ਇਹ ਤਿੰਨ ਤੱਤ ਹਨ ਸਰੀਰ ਦੇ, ਇਹਨਾਂ ਦੇ ਨਾਲ ਇਹ ਅੰਦਰ ਬੋਲਦੇ ਹਨ, ਇਹਨਾਂ ਦੇ ਨਾਲ ਸਾਰਾ ਕੁਝ ਚੱਲਦਾ ਹੈ ਔਰ ਸਰੀਰ ਦੀਆਂ ਐਕਟੀਵਿਟੀਆਂ ਹੁੰਦੀਆਂ ਨੇ, ਪਰ ਪਰਮਾਤਮਾ ਵੀ ਇਹਨਾਂ ਦੇ ਵਿੱਚ ਹੀ ਹੈ ਤੱਤਾਂ ਦੇ ਸੂਖਮ ਰੂਪ ਦੇ ਵਿੱਚ। ਮਨੁਆਂ ਡੋਲੈ ਦੂਤ ਸੰਗਤ ਮਿਲ, ਸੋ ਪਾਏ ਜੋ ਕਿਛ ਕੀਨਾ ਹੈ। ਮਨ ਇਸ ਸਰੀਰ ਦੇ ਪੰਜ ਦੂਤਾਂ ਦੇ ਨਾਲ, ਪੰਜ ਗਿਆਨ ਇੰਦਰੀਆਂ ਨਾਲ ਦੀ ਸੰਗਤ ਕਰ ਲੈਂਦਾ ਹੈ, ਕਾਮ ਕ੍ਰੋਧ ਲੋਭ ਮੋਹ ਅਹੰਕਾਰ ਦੀ ਸੰਗਤ ਕਰ ਲੈਂਦਾ, ਜਿਹਦੇ ਕਰਕੇ ਇਹ ਮਾੜੇ ਕਰਮ ਵੀ ਕਰਦਾ ਹੈ। ਅਤੇ ਜੋ ਕੁਝ ਫਿਰ ਕਰਦਾ, ਫਿਰ ਇਸ ਮਨ ਨੂੰ ਅੱਗੇ ਜਾ ਕੇ ਸਜ਼ਾ ਮਿਲਦੀ ਹੈ। ਨਾਮ ਵਿਸਾਰ ਦੋਖ ਦੁੱਖ ਸਹੀ ਹੈ, ਇਸ ਸਰੀਰ ਦੇ ਅੰਦਰ ਕਰਨ ਵਾਲਾ ਕੰਮ ਸੀ ਨਾਮ ਦੇ ਨਾਲ ਸੁਰਤੀ ਬਿਰਤੀ ਲਾਉਣੀ, ਪਰ ਉਹ ਨਾਮ ਨੂੰ ਭੁੱਲ ਕੇ ਸੰਸਾਰ ਨਾਲ ਜੁੜਿਆ ਹੋਇਆ ਮਨ ਦੋਸ਼ੀ ਬਣ ਜਾਂਦਾ ਹੈ, ਦੋਖੀ ਬਣ ਜਾਂਦਾ ਹੈ, ਫਿਰ ਉਹਦਾ ਦੁੱਖ ਸਹਿਣਾ ਪੈਂਦਾ ਹੈ। ਇਸ ਸਰੀਰ ਜਿਹੜਾ ਮਨ ਹੈ ਇਹਨੂੰ ਦੁੱਖ ਸਹਿਣਾ ਪੈਂਦਾ, ਸਜ਼ਾ ਮਿਲਦੀ ਹੈ। ਹੁਕਮ ਭਇਆ ਚੱਲਣਾ ਕਿਉਂ ਰਹੀ ਹੈ, ਜਦੋਂ ਹੁਕਮ ਹੋ ਜਾਂਦਾ ਸਰੀਰ ਦਾ, ਸਰੀਰ ਦੀ ਜਿਹੜੀ ਪਰਾਲਬਧ ਪੂਰੀ ਹੋ ਜਾਂਦੀ, ਸਮਾਂ ਪੂਰਾ ਹੋ ਜਾਂਦਾ, ਤਾਂ ਇੱਥੋਂ ਜਾਣਾ ਪੈਂਦਾ, ਕਿਵੇਂ ਰਹਿ ਸਕੀ ਭਾਵ ਇੱਥੇ ਨਹੀਂ ਰਿਹਾ ਜਾ ਸਕਦਾ।

नरक कूप में गोते खावे, ज्यों जल ते बाहर मीना है। फिर अगे जाके कीते हुए कर्मां दे मुताबक नरक रूपी खूह दे अंदर गोते खांदा, कई जूना विच भी अगे पै जांदा, अगे चला जांदा है। पर हुण इत्थे शरीर है कोल, मन भी है, साधन भी है, सतगुरु जी दी बाणी भी है, पर हुण उपराला नहीं करदा भी कुछ समां कढ़ा मैं इहदे वास्ते, सिमरन वास्ते, नितनेम वास्ते। फिर तड़फदा जिवें मच्छी पाणी तों बाहर कढ़िया तड़फ तड़फदी है। 84 नरक साकत भोगाई है। जिहड़ा साकत वाहिगुरू दे चरणां तों टुटा होया मनुख जीव है, 84 प्रकार दे, 84 लख जूनां दे नरकां दे विच ओह भोगदा, भोगी जांदा, अगे दी अगे तुरी जांदा है। जैसा की चह तै सो पाई है, जिवें दे कर्म पिछे कीते हन उवें दा अगे उहनूं शरीर मिली जांदा है, उवें दी फल प्राप्ति हुंदी है अगे जा के। सतगुरु बाजों मुक्त ना होई, किरत बादा ग्रस दीना है। सतगुरु गरीब नवाज जी दी बख्शिश तो बिना ये जन्म मरण ते नरकां तो मुक्ति नहीं हो सकती। और कीते हुए किरत कर्मां दे मुताबक, सुभाअ दे मुताबक अगे बझा होया ग्रसिया जांदा है, अगले जन्मां दे विच फसदा तुरिया जांदा है। खंडे धार गली अत भीड़ी, उत्थे फिर खंडे धार गली भाव उत्थे हिसाब किताब हुंदा है। कीते हुए कर्मां दे मुताबक अगले जन्मां दे विच दुख सुख आउंदा, जिहड़ा बहुत ही खंडे धार दी गली वांगू भाव उत्थे भज नहीं सकदा मनुख। लेखा लीजै तिल ज्यों पीड़ी, लेखा लिया जांदा इहदे कोलों कीते हुए कर्मां दा, जिवें तिलां नूं कोहलू विच पीड़ के उहनां दा तेल कढ़िया जांदा, इसे तरह इस जीव आत्मा दे जिहड़ा सूखम शरीर है उहनूं पीड़िया जांदा, उत्थे साब लिया जांदा उहदे कोलों। मात पिता कलत्र सुत बेली, नाहीं बिन हर रस मुक्त ना कीना है। उत्थे ना माता पिता नाल नाल इस्त्री पुत्र कोई बेली नहीं बनदा, और हरी दे रस तो बिना, नाम दे रस दी जे प्राप्ति ना होई इस जन्म दे अंदर ਤਾਂ ਮੁਕਤ ਨਹੀਂ ਹੋ ਸਕਦਾ, ਭਾਵ ਅੱਗੇ ਵੱਜ ਜਾਂਦਾ ਫਿਰ ਜਾ ਕੇ। ਮੀਤ ਸਖੇ ਕੇਤੇ ਜਗ ਮਾਹੀ, ਮਹਾਰਾਜ ਕਹਿੰਦੇ ਨੇ ਇੱਥੇ ਦੁਨੀਆਂ ਦੇ ਅੰਦਰ ਬੜੇ ਇਹਨੇ ਜੋੜ ਤੋੜ ਲਾਏ ਹੋਏ ਨੇ, ਬੜੇ ਮਿੱਤਰ ਬਣਾਏ ਨੇ, ਬੜੀਆਂ ਧਿਰਾਂ ਬਣਾਈਆਂ ਹੋਈਆਂ ਨੇ, ਬੜੇ ਆਪਣੇ, ਕਹਿੰਦਾ ਮੇਰੇ ਇੰਨੇ ਦੋਸਤ ਨੇ, ਮੈਂ ਅੱਜ ਕਰ ਦਿਆਂਗਾ। ਬਹੁਤ ਹੰਕਾਰ ਦੇ ਵਿੱਚ ਬੋਲਦਾ, ਬਿਨ ਗੁਰ ਪਰਮੇਸ਼ਰ ਕੋਈ ਨਾਹੀਂ। ਪਰ ਇਹਨੂੰ ਪਤਾ ਨਹੀਂ ਅਖੀਰ ਨੂੰ ਗੁਰੂ ਪਰਮੇਸ਼ਰ ਤੋਂ ਬਿਨਾਂ ਤੇਰਾ ਕੋਈ ਸੰਗੀ ਸਾਥੀ ਨਹੀਂ ਹੈ। ਗੁਰ ਕੀ ਸੇਵਾ ਮੁਕਤ ਪਰਾਇਣ, ਅਣ ਦਿਨ ਕੀਰਤਨ ਕੀ ਨਾਹੇ। ਇੱਕ ਪੂਰੇ ਸਤਿਗੁਰੂ ਜੀ ਦੀ ਸੇਵਾ ਹੀ ਹੈ ਜਿਹੜੀ ਮੁਕਤੀ ਪ੍ਰਾਪਤ ਕਰਨ ਵਾਸਤੇ ਪਰਾਇਣ ਆਸਰਾ ਹੈ, ਅਤੇ ਉਹਨਾਂ ਨੂੰ ਪ੍ਰਾਪਤ ਹੁੰਦੀ ਹੈ ਜਿਹੜੇ ਦਿਨ ਰਾਤ ਵਾਹਿਗੁਰੂ ਦੇ ਕੀਰਤਨ ਵਿੱਚ ਜੁੜੇ ਰਹਿੰਦੇ ਹਨ, ਉਹਦੀ ਉਸਤਤ ਵਿੱਚ ਜੁੜੇ ਰਹਿੰਦੇ ਹਨ। ਕੂੜ ਛੋੜ ਸਾਚੇ ਕਉ ਤਹਾਵੋ, ਮਹਾਰਾਜ ਉਪਦੇਸ਼ ਦਿੰਦੇ ਹਨ, ਹੇ ਭਾਈ ਇਸ ਝੂਠੇ ਸੰਸਾਰ ਦਾ ਮੋਹ ਛੱਡ ਕੇ ਸੱਚੇ ਨਾਮ ਦੇ ਨਾਲ ਮੋਹ ਪਾ ਲਓ, ਉਹਦੇ ਨਾਲ ਪ੍ਰੀਤ ਪਾ ਲਓ। ਧਾਵੋ ਦਾ ਮਤਲਬ ਭੱਜ ਕੇ ਜਲਦੀ ਨਾਲ, ਕਾਹਲੀ ਨਾਲ, ਕਿਉਂਕਿ ਆਪਾਂ ਕਿੰਨਾ ਕਿੰਨਾ ਟਾਈਮ ਇਸ ਤਰ੍ਹਾਂ ਹੀ ਗਾਫਲ ਹੋ ਕੇ ਸੋਚਦੇ ਰਹਿੰਦੇ ਹਾਂ, ਕਰਾਂਗੇ, ਵੇਖਾਂਗੇ, ਹੋਵੇਗਾ, ਇਸ ਤਰ੍ਹਾਂ ਟਾਈਮ ਨਿਕਲ ਜਾਂਦਾ ਸਾਰਾ। ਕਹਿੰਦੇ ਧਾਵੋ, ਜਲਦੀ ਕਰ ਲਓ। ਜੋ ਇੱਛੋ ਸੋਈ ਫਲ ਪਾਵਹੁ, ਇਸ ਤਰ੍ਹਾਂ ਵਾਹਿਗੁਰੂ ਦੇ ਚਰਨਾਂ ਦੇ ਨਾਲ ਜੁੜਨ ਕਰਕੇ ਜੋ ਵੀ ਇੱਛਾ ਹੈ ਉਹ ਫਲ ਪ੍ਰਾਪਤ ਹੋ ਜਾਂਦੇ ਹਨ ਗੁਰੂ ਦੀ ਕਿਰਪਾ ਦੇ ਨਾਲ। ਸਾਚ ਵੱਖਰ ਕੇ ਵਾਪਾਰੀ ਹੀ ਬਿਰਲੇ, ਲੈ ਲਾਹਾ ਸੌਦਾ ਕੀ ਨਾਹੇ। ਪਰ ਇਸ ਵੱਡੀ ਅਮੁੱਲ ਵਸਤੂ ਦੇ ਬਿਰਲੇ ਹੀ

ਸੌਦੇ ਦੇ ਵਪਾਰੀ ਹਨ, ਨਾਮ ਦੇ ਬਹੁਤ ਥੋੜ੍ਹੇ ਮਨੁੱਖ ਹਨ। ਇਹ ਕੁਦਰਤੀ ਹੈ, ਵੱਡਾ ਜਿਹੜਾ ਮਹਿੰਗਾ ਸੌਦਾ ਉਹਦਾ ਮੁੱਲ ਤਾਰਨਾ ਪੈਂਦਾ, ਇਸ ਲਈ ਜ਼ਿਆਦਾ ਗ੍ਰਾਹਕ ਨਹੀਂ ਹੁੰਦੇ। ਤਾਂ ਇਸ ਤਰ੍ਹਾਂ ਲਾਹਾ ਲੈ ਕੇ ਸੌਦਾ ਕੀਨਾ, ਗੁਰਮੁਖਾਂ ਨੇ ਸੌਦਾ ਕਰ ਲਿਆ ਇਹਦਾ ਨਾਮ ਦਾ। ਹਰ ਹਰ ਨਾਮ ਵੱਖਰ ਲੈ ਚੱਲੋ, ਹੇ ਭਾਈ ਇੱਥੋਂ ਹਰੀ ਦੇ ਨਾਮ ਦਾ ਵਪਾਰ ਕਰਕੇ ਇੱਥੋਂ ਲਾਹਾ ਲੈ ਕੇ ਤੁਰੋ, ਅੱਗੇ ਜਾਓ। ਦਰਸ਼ਨ ਪਾਵੋ ਸਹਿਜ ਮਹੱਲੋ, ਤਾਂ ਅੱਗੇ ਸਹਿਜ ਮਹਿਲ ਦੇ ਵਿੱਚ ਜਿਹੜਾ ਅਕਾਲ ਪੁਰਖ ਦਾ ਅਸਥਾਨ ਹੈ, ਮਨੁੱਖ ਦੇ ਸਰੀਰ ਦੇ ਅੰਦਰ ਵੀ ਹੈ ਅਤੇ ਅੱਗੇ ਪਰਲੋਕ ਦੇ ਵਿੱਚ ਵੀ ਹੈ, ਉੱਥੇ ਦਰਸ਼ਨ ਪ੍ਰਾਪਤ ਕਰ ਲਵੋ ਸੱਚੇ ਪਾਤਸ਼ਾਹ ਜੀ ਦੇ। ਗੁਰਮੁਖ ਖੋਜ ਲਹਿ ਜਨ ਪੂਰੇ, ਇਉਂ ਸਮਦਰਸੀ ਚੀਨਾ ਹੈ। ਗੁਰਮੁਖ ਗੁਰੂ ਦੇ ਮਾਰਗ 'ਤੇ ਚੱਲ ਕੇ, ਗੁਰੂ ਦੇ ਹੁਕਮ ਵਿੱਚ ਚੱਲ ਕੇ ਖੋਜ ਲੈਂਦੇ ਹਨ ਜਿਹੜੇ ਪੂਰੇ ਜਨ ਹਨ। ਇਸ ਤਰ੍ਹਾਂ ਸਮਦਰਸੀ ਹੋ ਕੇ, ਸਮਦ੍ਰਿਸ਼ਟੀ ਹੋ ਕੇ, ਭਾਵ ਅੰਦਰਲੀ ਅੱਖ ਦੇ ਨਾਲ ਜਦੋਂ ਦਿਵ ਦ੍ਰਿਸ਼ਟੀ ਖੁੱਲ੍ਹਦੀ ਹੈ ਤਾਂ ਆਪਣੇ ਆਪ ਨੂੰ ਚੀਨੀ ਦਾ ਅਤੇ ਪਰਮੇਸ਼ਰ ਦੇ ਦਰਸ਼ਨ ਹੋ ਜਾਂਦੇ ਉਹਨਾਂ ਗੁਰਮੁਖਾਂ ਨੂੰ। ਪ੍ਰਭ ਬੇਅੰਤ ਗੁਰਮਤਿ ਕੋ ਪਾਵਹਿ। ਅਕਾਲ ਪੁਰਖ ਦੀ ਇਹ ਇੱਕ ਅਵਸਥਾ ਹੈ ਕਿ ਉਹ ਬੇਅੰਤ ਹੈ, ਉਹਦਾ ਅੰਤ ਨਹੀਂ ਲੱਭਿਆ ਜਾ ਸਕਦਾ। ਗੁਰੂ ਦੀ ਮੱਤ ਦੁਆਰਾ ਹੀ ਉਹਨੂੰ ਪ੍ਰਾਪਤ ਕੀਤਾ ਜਾ ਸਕਦਾ। ਗੁਰ ਕੈ ਸ਼ਬਦ ਮਨ ਕਉ ਸਮਝਾਵਹਿ। ਜੇ ਕੋਈ ਪਹਿਲਾਂ ਪਹਿਲ ਇੱਥੋਂ ਸ਼ੁਰੂ ਕਰੇ ਵੀ ਗੁਰੂ ਕੇ ਸ਼ਬਦ, ਗੁਰੂ ਕੀ ਬਾਣੀ ਦੁਆਰਾ ਇਸ ਭਟਕੇ ਹੋਏ ਭੁੱਲੇ ਹੋਏ ਮਨ ਨੂੰ ਸਮਝਾਵੇ ਸਿੱਧੇ ਮਾਰਗ 'ਤੇ, ਸਿੱਧੇ ਰਾਹ 'ਤੇ ਪਾਉਣ ਵਾਸਤੇ। ਸਤਿਗੁਰ ਕੀ ਬਾਣੀ ਸਤ ਸਤ ਕਰ ਮਾਨੋ, ਇਉਂ ਆਤਮ ਰਾਮੈ ਲੀਨਾ ਹੈ। ਬੜਾ ਸੌਖਾ ਰਸਤਾ ਦੱਸ ਦਿੱਤਾ ਹੈ ਮਹਾਰਾਜ ਗਰੀਬ ਨਿਵਾਸ ਜੀ ਨੇ। ਇਹ ਸਤਿਗੁਰੂ ਜੀ ਦੀ ਬਾਣੀ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਸਤ ਕਰਕੇ ਮੰਨ ਲਓ, ਭਾਵ ਵਿਸ਼ਵਾਸ ਕਰੋ ਬਾਣੀ ਦੇ ਉੱਤੇ। ਇਸ ਤਰ੍ਹਾਂ ਤੁਸੀਂ ਆਤਮ ਰਾਮ ਦੇ ਵਿੱਚ ਲੀਨ ਹੋ ਜਾਓਗੇ। ਆਤਮ ਰਾਮ ਜੋ ਆਤਮਾ ਸਰੂਪ ਵਿੱਚ ਤੁਹਾਡੇ ਵਿੱਚ ਹੀ ਬੈਠਾ ਹੋਇਆ, ਉਹਦੇ ਵਿੱਚ ਲੀਨ ਹੋ ਜਾਓਗੇ। ਨਾਰਦ ਸਾਰਦ ਸੇਵਕ ਤੇਰੇ। ਇਹ ਨਾਰਦ ਆਦਿਕ ਮੁਨੀ ਜਿਹੜੇ ਅਤੇ ਸਾਰਦਾ ਦੇਵੀ ਜਿਹੜੀ ਵਿੱਦਿਆ ਦੀ ਦੇਵੀ ਮੰਨੀ ਗਈ ਹੈ, ਸਾਰੇ ਮਹਾਰਾਜ ਤੇਰੇ ਹੀ ਸੇਵਕ ਨੇ, ਤੇਰੇ ਤੋਂ ਹੀ ਇਹ ਸਭ ਕੁਝ ਪ੍ਰਾਪਤ ਕਰਦੇ ਹਨ। ਤੇਰੇ ਭਵਨ ਸੇਵਕ ਵਡੋ ਵਡੇਰੇ। ਇਸ ਤਿੰਨਾਂ ਭਵਨਾਂ ਦੀ ਜ਼ਮੀਨ ਧਰਤੀ ਦੇ ਉੱਤੇ ਬ੍ਰਹਿਮੰਡ ਦੇ ਵਿੱਚ ਵੱਡੇ ਵੱਡੇ ਆਪਣੇ ਆਪ ਨੂੰ ਖਵਾਉਣ ਵਾਲੇ, ਉਹ ਵੀ ਤੇਰੇ ਹੀ ਸੇਵਕ ਨੇ, ਤੇਰੇ ਤੋਂ ਮੰਗਦੇ ਹਨ। ਸਭ ਤੇਰੀ ਕੁਦਰਤ ਤੂੰ ਸਿਰ ਸਿਰ ਦਾਤਾ, ਸਭ ਤੇਰੋ ਕਾਰਨ ਕੀ ਨਾ ਹੈ। ਇਹ ਸਾਰੀ ਬਣਾਈ ਹੋਈ ਕਾਇਨਾਤ ਕੁਦਰਤ ਤੇਰੀ ਹੀ ਸਿਰਜੀ ਹੋਈ ਹੈ, ਬਣਾਈ ਹੋਈ ਹੈ, ਔਰ ਤੂੰ ਦਾਤਾਂ ਦੇਣ ਵਾਲਾ ਹੈ। ਆਪ ਜੀ ਨੇ ਹੀ ਸਾਰੇ ਕਾਰਨ ਬਣਾਏ ਹਨ ਜਿਹਦੇ ਕਰਕੇ ਸ੍ਰਿਸ਼ਟੀ ਬਣਾਈ ਹੈ, ਤਰੀਕੇ ਬਣਾਏ ਹਨ। ਮਹਾਰਾਜ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਕਹਿੰਦੇ, ਇੱਕ ਦਰ ਸੇਵਹਿ ਦਰਦ ਵੰਝਾਏ। ਇੱਕ ਉਹ ਗੁਰਮੁਖ ਨੇ ਇਸ ਧਰਤੀ ਦੇ ਸੰਸਾਰ ਦੇ ਉੱਤੇ ਜਿਹੜੇ ਤੇਰੀ ਸੇਵਾ ਕਰਕੇ, ਸਿਮਰਨ ਕਰਕੇ ਜੀਵਨ ਦੇ ਦੁੱਖ ਨੂੰ, ਦਰਦ ਨੂੰ, ਪੀੜਾ ਨੂੰ ਖਤਮ ਕਰ ਲੈਂਦੇ ਹਨ, ਉਹ ਇਹ ਦਰਗਹਿ ਪੈਂਦੇ ਸਤਿਗੁਰੂ ਛਡਾਏ। ਸਤਿਗੁਰੂ ਨੇ ਉਹਨਾਂ ਨੂੰ ਛਡਾ ਲਿਆ ਇੱਥੋਂ ਸੰਸਾਰ ਦੇ ਮਮਤਾ ਤੋਂ, ਮੋਹ ਤੋਂ, ਅਤੇ ਦਰਗਾਹ ਦੇ ਵਿੱਚ ਉਹਨਾਂ ਨੂੰ ਪੈਂਦੇ, ਉਹਨਾਂ ਨੂੰ ਸਤਿਕਾਰ ਦਵਾਇਆ ਹੈ ਅਕਾਲ ਪੁਰਖ ਦੀ ਦਰਗਾਹ ਵਿੱਚ, ਸਰੂਪਾ ਦਵਾਇਆ। ਹਉ ਮੈਂ ਬੰਧਨ ਸਤਿਗੁਰ ਤੋੜੇ, ਚਿੱਤ ਚੰਚਲ ਚੱਲਣ ਨਾ ਦੀਨਾ ਹੈ। ਸਤਿਗੁਰੂ ਨੇ ਕਿਰਪਾ ਕਰਕੇ ਗੁਰਮੁਖਾਂ ਦੇ ਬੰਧਨ ਹਉਮੈ ਦੇ ਤੋੜ ਦਿੱਤੇ ਹਨ, ਅਤੇ ਜਿਹੜਾ ਚਿੱਤ ਚੰਚਲ ਸਦਾ ਤੁਰਦਾ ਹੀ ਰਹਿੰਦਾ ਹਮੇਸ਼ਾ, ਉਹਨਾਂ ਦਾ ਭੱਜਣ ਨਹੀਂ ਦਿੱਤਾ। ਜਦੋਂ ਗੁਰੂ ਦੀ ਕਿਰਪਾ ਹੋ ਜਾਏ ਤਾਂ ਉਹ ਭੱਜਣ ਵਾਲਾ, ਦੌੜਨ ਵਾਲਾ ਮਨ ਗੁਰੂ ਸਾਹਿਬ ਆਪ ਹੀ ਇਕਾਗਰ ਕਰ ਦਿੰਦੇ ਹਨ, ਪਵਿੱਤਰ ਕਰਕੇ, ਸ਼ੁੱਧ ਖਾਲਸ ਕਰਕੇ। ਸਤਿਗੁਰ ਮਿਲਹੋ ਚੀਨਹੁ ਬਿਦਸਾਈ। ਇਸ ਕਰਕੇ ਸਤਿਗੁਰੂ ਨੂੰ ਮਿਲੋ ਭਾਈ, ਬਾਣੀ ਨੂੰ ਆਪਣੇ ਜੀਵਨ ਵਿੱਚ ਧਾਰਨ ਕਰ ਲਓ।

ਔਰ ਉਸ ਵਿਧੀ ਨੂੰ ਚੀਨੋ ਚੰਗੀ ਤਰ੍ਹਾਂ ਗੁਰੂ ਸਾਹਿਬ ਦੇ ਕੋਲੋਂ ਬੁੱਝ ਲਵੋ, ਜਿਹਦੇ ਨਾਲ ਮਨ ਇਕਾਗਰ ਹੁੰਦਾ ਹੈ। ਜਿਤ ਪ੍ਰਭ ਭਾਵ ਹੁ ਗਣਤ ਨਾ ਕਾਈ, ਜਿਸ ਤਰੀਕੇ ਦੁਆਰਾ ਪ੍ਰਭੂ ਨੂੰ ਪਾ ਸਕਦੇ ਹੋ, ਹੋਰ ਕੋਈ ਗਿਣਤੀ ਮਿਣਤੀ ਦੁਆਰਾ ਵਾਹਿਗੁਰੂ ਨੂੰ ਪ੍ਰਾਪਤ ਨਹੀਂ ਕੀਤਾ ਜਾ ਸਕਦਾ। ਹਉ ਮੈ ਮਾਰ ਕਰੋ ਗੁਰ ਸੇਵਾ, ਜਨ ਨਾਨਕ ਹਰ ਰੰਗ ਭੀਨਾ ਹੈ। ਆਪਣੇ ਮਨ ਦੀ ਹਉਮੈ ਨੂੰ ਮਾਰ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਸੇਵਾ ਕਰਨੀ ਚਾਹੀਦੀ ਹੈ। ਗੁਰੂ ਨਾਨਕ ਸਾਹਿਬ ਜੀ ਫਰਮਾਉਂਦੇ ਹਨ, ਇਸ ਤਰ੍ਹਾਂ ਹਰੀ ਦੇ ਰੰਗ ਦੇ ਵਿੱਚ ਜੀਵਨ ਜਿਹੜਾ ਹੈ ਉਹ ਭਿੱਜ ਜਾਂਦਾ ਹੈ, ਸਰਸਾਰ ਹੋ ਜਾਂਦਾ, ਆਨੰਦਿਤ ਹੋ ਜਾਂਦਾ ਹੈ। ਮਾਰੂ ਮਹੱਲਾ ਪਹਿਲਾ, ਅਸੁਰ ਸੰਘਾਰਨ ਰਾਮ ਹਮਾਰਾ। ਮਹਾਰਾਜ ਗਰੀਬ ਨਿਵਾਜ ਜੀ ਕਹਿੰਦੇ ਨੇ, ਸਾਡਾ ਜਿਹੜਾ ਵਾਹਿਗੁਰੂ ਅਕਾਲ ਪੁਰਖ ਹੈ, ਉਹ ਜੇ ਉਹਦੇ ਨਾਲ ਪ੍ਰੇਮ ਕਰੀਏ, ਉਹਦਾ ਨਾਮ ਜਪੀਏ, ਤਾਂ ਅਸੁਰ ਜੀਵਨ ਦੇ ਵਿੱਚੋਂ ਜਿਹੜੇ ਦੈਂਤ ਹਨ, ਵਿਕਾਰ ਹਨ, ਉਹਨਾਂ ਨੂੰ ਸੰਘਾਰਨ ਵਾਲਾ, ਮਾਰਨ ਵਾਲਾ ਹੈ ਅਕਾਲ ਪੁਰਖ। ਘਟ ਘਟ ਰਮਈਆ ਰਾਮ ਪਿਆਰਾ, ਹਰ ਇੱਕ ਘਟ ਦੇ ਅੰਦਰ, ਹਰ ਇੱਕ ਸਰੀਰ ਵਿੱਚ ਜਿਹਦਾ ਨਿਵਾਸ ਉਸ ਰਾਮ ਦਾ ਪਿਆਰੇ ਦਾ, ਨਾਲੇ ਅਲੱਖ ਨ ਲਖੀਐ ਮੂਲੇ, ਗੁਰਮੁਖ ਲਿਖ ਵਿਚਾਰਾ ਹੈ। ਨਾਲ ਹੀ ਹੈ, ਬਿਲਕੁਲ ਸਵਾਸ ਦੇ ਵਿੱਚ ਹੀ ਹੈ ਉਹਦਾ ਨਿਵਾਸ, ਆਤਮਾ ਵਿੱਚ ਹੀ ਉਹਦਾ ਨਿਵਾਸ ਹੈ, ਪਰ ਵੇਖਿਆ ਨਹੀਂ ਜਾ ਸਕਦਾ। ਗੁਰੂ ਦੀ ਕਿਰਪਾ ਨਾਲ ਗੁਰਮੁਖਾਂ ਨੇ ਉਹਨੂੰ ਆਪਣੇ ਜੀਵਨ ਦੇ ਵਿੱਚ ਲਿਖ ਲਿਆ, ਭਾਵ ਉਹਦਾ ਸਿਮਰਨ ਸਦਾ ਵਾਸਤੇ ਅੰਦਰ ਚੱਲ ਰਿਹਾ ਗੁਰਮੁਖਾਂ ਦੇ ਵਿਚਾਰ ਦੇ ਅੰਦਰ। ਗੁਰਮੁਖ ਸਾਧੂ ਸਰਨ ਤੁਮਾਰੀ, ਜਿਹੜੇ ਗੁਰਮੁਖ ਹਨ ਸਤਿਗੁਰੂ ਜੀ ਦੀ ਸ਼ਰਨ ਵਿੱਚ ਅਤੇ ਸਾਧੂਆਂ ਦੀ ਸ਼ਰਨ ਦੇ ਵਿੱਚ, ਜਿਹੜੇ ਸਾਧੂ ਜਨ ਹਨ, ਸਾਧਨਾ ਕਰਨ ਵਾਲੇ ਗੁਰਮੁਖ, ਉਹ ਪੂਰੇ ਸਤਿਗੁਰੂ ਜੀ ਦੀ ਸ਼ਰਨ ਵਿੱਚ ਪੈ ਕੇ ਜੀਵਨ ਦੀ ਕਮਾਈ ਕਰਦੇ ਹਨ। ਕਰ ਕਿਰਪਾ ਪ੍ਰਭ ਪਾਰੇ ਉਤਾਰੀ, ਉਹਨਾਂ ਨੂੰ ਕਿਰਪਾ ਕਰਕੇ ਸੱਚੇ ਪਾਤਸ਼ਾਹ ਜੀ ਸੰਸਾਰ ਭਵਜਲ ਤੋਂ ਪਾਰ ਕੱਢ ਦਿੰਦੇ ਹਨ। ਅਗਨ ਪਾਣੀ ਸਾਗਰ ਅਤ ਗਹਿਰਾ, ਗੁਰ ਸਤਿਗੁਰ ਪਾਰੇ ਉਤਾਰਾ ਹੈ। ਇੱਥੇ ਤ੍ਰਿਸ਼ਨਾ ਦੀ ਅਗਨ ਅਤੇ ਕਾਮ ਦਾ ਪਾਣੀ, ਇਹਦਾ ਸਮੁੰਦਰ ਭਰਿਆ ਹੋਇਆ ਬਹੁਤ ਗਹਿਰਾ ਹੈ, ਡੂੰਘਾ, ਇਹਦੇ ਤੋਂ ਪਾਰ ਲੰਘਣਾ ਬੜਾ ਮੁਸ਼ਕਲ ਹੈ। ਪਰ ਸਤਿਗੁਰੂ ਜੀ ਜਦੋਂ ਕਿਰਪਾ ਕਰਦੇ ਤਾਂ ਗੁਰਸਿੱਖ ਨੂੰ ਪਾਰ ਉਤਾਰ ਦਿੰਦੇ, ਗੁਰ ਸ਼ਬਦ ਦੀ ਬੇੜੀ 'ਤੇ ਚੜ੍ਹਾ ਕੇ ਸੁਰਤੀ ਨੂੰ। ਮਨਮੁਖੇ ਅੰਦੋਲੇ ਹੈ ਸੋਝੀ ਨਾਹੀ, ਪਰ ਮਨਮੁਖਾਂ ਨੂੰ ਇਸ ਗੱਲ ਦੀ ਸੋਝੀ ਨਹੀਂ, ਉਹ ਅੰਨੇ ਹੋ ਚੁੱਕੇ ਹਨ ਮਾਇਆ ਦੇ ਮੋਹ ਦੇ ਅੰਦਰ। ਆਵਹਿ ਜਾਹੇ ਮਰਹਿ ਮਰ ਜਾਹੀ, ਉਹਨਾਂ ਦੇ ਅੰਦਰ ਇੱਕ ਐਸਾ ਪੁਰਾਣਾ ਸੁਭਾਅ ਹੀ ਬਣ ਚੁੱਕਾ ਹੈ ਕਿ ਨਾਮ ਬਾਣੀ ਨਾਲ ਉਹਨਾਂ ਦੀ ਪ੍ਰੀਤ ਬਣਦੀ ਨਹੀਂ, ਆਉਂਦੇ ਜਾਂਦੇ ਰਹਿੰਦੇ ਨੇ, ਮਰਦੇ ਜੰਮਦੇ ਖੁਆਰ ਹੁੰਦੇ ਰਹਿੰਦੇ ਹਨ। ਪੂਰਬ ਲਿਖਿਆ ਲੇਖ ਨਾ ਮਿਟਈ, ਜਮਦਰ ਅੰਧ ਖੁਆਰਾ ਹੈ। ਪੂਰਬਲੇ ਕੀਤੇ ਹੋਏ ਕਰਮਾਂ ਦਾ ਜਿਹੜਾ ਲੇਖ ਲਿਖਿਆ ਸੀ ਉਹਦੇ ਮੁਤਾਬਕ ਸੁਭਾਅ ਬਣ ਗਿਆ, ਅਤੇ ਸੁਭਾਅ ਦੇ ਮੁਤਾਬਕ ਅੱਗੇ ਹੋਰ ਕਰਮ ਕਰੀ ਗਿਆ ਉਸੇ ਤਰ੍ਹਾਂ ਦੇ, ਅਤੇ ਪੁਰਾਣਾ ਸੁਭਾਅ ਮਿਟਿਆ ਨਾ, ਕਿਉਂਕਿ ਗੁਰੂ ਸਾਹਿਬ ਦੀ ਸੰਗਤ ਨਹੀਂ ਕੀਤੀ, ਗੁਰਮੁਖਾਂ ਦੀ ਸੰਗਤ ਨਹੀਂ ਕੀਤੀ, ਜਿਹਦੇ ਕਰਕੇ ਜਮਾਂ ਦੇ ਦੁਆਰੇ ਦੇ ਉੱਤੇ ਉਸ ਅੰਨੇ ਮਨੁੱਖ ਨੂੰ ਖੁਆਰੀ ਸਹਿਣੀ ਪਈ ਹੈ। ਇੱਕ ਆਵਹਿ ਜਾਵਹਿ ਘਰ ਵਾਸ ਨਾ ਪਾਵਹਿ, ਇੱਕ ਉਹ ਹਨ ਜਿਹੜੇ ਆਉਂਦੇ ਜਾਂਦੇ ਰਹਿੰਦੇ ਹਨ, ਔਰ ਆਪਣੇ ਨਿੱਜ ਘਰ ਗੁਰ ਸ਼ਬਦ ਦੇ ਵਿੱਚ ਸੁਰਤ ਦਾ ਨਿਵਾਸ ਪ੍ਰਾਪਤ ਨਹੀਂ ਕਰ ਸਕਦੇ। ਕਿਰਤ ਕੇ ਬਾਧੇ ਪਾਪ ਕਮਾਵੈ, ਕਿਰਤ ਦਾ ਇੱਥੇ ਅਰਥ ਹੋਵੇਗਾ ਸੁਭਾਅ, ਪੁਰਾਣੇ ਕੀਤੇ ਹੋਏ ਕੰਮਾਂ ਦੇ ਅਨੁਸਾਰ ਜਿਹੜਾ ਸੁਭਾਅ ਬਣਿਆ ਹੋਇਆ ਉਹ ਪਰਤ ਕੇ ਮਜਬੂਰ ਕਰ ਦਿੰਦਾ ਹੈ, ਉਹਦੇ ਬੱਝੇ ਹੋਏ ਮਨੁੱਖ ਫਿਰ ਹੋਰ ਪਾਪ ਕਰੀ ਜਾਂਦੇ ਨੇ, ਹੋਰ ਪਾਪ ਅੱਗੇ ਵੱਧਦਾ ਹੀ ਜਾਂਦਾ ਹੈ। ਅੰਦੁਲੇ ਸੋਝੀ ਬੂਝ ਨਾ ਕਾਈ, ਲੋਭ ਬੁਰਾ ਅਹੰਕਾਰ ਆਹੇ। ਇਸ ਤਰ੍ਹਾਂ ਮਤ ਦੇ ਅੰਨੇ ਹੋਣ ਕਰਕੇ, ਗੁਰੂ ਕੇ ਸ਼ਬਦ ਤੋਂ ਦੂਰ ਹੋਣ ਕਰਕੇ ਕੋਈ ਸੋਝੀ ਅਤੇ ਕੋਈ ਉਹਨਾਂ ਨੂੰ ਪਤਾ ਨਹੀਂ ਲੱਗਦਾ। ਲੋਭ ਦੇ ਅੰਦਰ

ਤੇ ਹੰਕਾਰ ਜਿਹੜਾ ਬੜਾ ਬੁਰਾ ਉਹਨਾਂ ਨੂੰ ਜੀਵਨ ਵਿੱਚ ਖੁਆਰ ਕਰਦਾ। ਫਿਰ ਬਿਨ ਕਿਆ ਤਿਸ ਧਨ ਸੀ ਗਾਰਾ। ਮਹਾਰਾਜ ਨੇ ਉਦਾਹਰਣ ਦਿੱਤੀ ਹੈ ਵੀ ਪਤੀ ਤੋਂ ਬਿਨਾਂ ਇਸਤਰੀ ਦਾ ਸ਼ਿੰਗਾਰ ਕਿਹੜੇ ਕੰਮ ਦਾ ਹੈ, ਭਾਵ ਅਕਾਲ ਪੁਰਖ ਨਾਲ ਪ੍ਰੇਮ ਕਰਨ ਤੋਂ ਬਿਨਾਂ ਜਿੰਨੇ ਮਰਜ਼ੀ ਤੁਸੀਂ ਪਦਾਰਥ ਇਕੱਠੇ ਕਰ ਲਓ, ਉਹ ਇਸ ਤਰ੍ਹਾਂ ਹੈ ਜਿਵੇਂ ਪਤੀ ਤੋਂ ਬਿਨਾਂ ਸ਼ਿੰਗਾਰ ਇਕੱਠਾ ਕੀਤਾ ਹੋਇਆ। ਪਰ ਫਿਰ ਰਾਤੀ ਖਸਮ ਵਿਸਾਰਾ, ਉਸ ਬੇਸਵਾ ਨੇ ਇਹ ਗੁਰੂ ਸਾਹਿਬ ਦੇ ਕੋਲੋਂ ਬੁੱਝ ਲਵੋ ਜਿਹਦੇ ਨਾਲ ਮਨ ਇਕਾਗਰ ਹੁੰਦਾ ਹੈ। ਜਿਤ ਪ੍ਰਭ ਭਾਵ ਉਹ ਗਣਤ ਨ ਕਾਈ। ਜਿਸ ਤਰੀਕੇ ਦੁਆਰਾ ਪ੍ਰਭੂ ਨੂੰ ਪਾ ਸਕਦੇ ਹੋਰ ਕੋਈ ਗਿਣਤੀ ਮਿਣਤੀ ਦੁਆਰਾ ਵਾਹਿਗੁਰੂ ਨੂੰ ਪ੍ਰਾਪਤ ਨਹੀਂ ਕੀਤਾ ਜਾ ਸਕਦਾ। ਹਉ ਮੈਂ ਮਾਰ ਕਰੋ ਗੁਰ ਸੇਵਾ, ਜਨ ਨਾਨਕ ਹਰ ਰੰਗ ਭੀਨਾ ਹੈ। ਆਪਣੇ ਮਨ ਦੀ ਹਉਮੈ ਨੂੰ ਮਾਰ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਸੇਵਾ ਕਰਨੀ ਚਾਹੀਦੀ ਹੈ। ਗੁਰੂ ਨਾਨਕ ਸਾਹਿਬ ਜੀ ਫਰਮਾਉਂਦੇ ਹਨ, ਇਸ ਤਰ੍ਹਾਂ ਹਰੀ ਦੇ ਰੰਗ ਦੇ ਵਿੱਚ ਜੀਵਨ ਜਿਹੜਾ ਹੈ ਉਹ ਭਿੱਜ ਜਾਂਦਾ ਹੈ, ਸਰਸਾਰ ਹੋ ਜਾਂਦਾ, ਆਨੰਦਿਤ ਹੋ ਜਾਂਦਾ ਹੈ। ਮਾਰੂ ਮਹੱਲਾ ਪਹਿਲਾ, ਅਸੁਰ ਸੰਘਾਰਨ ਰਾਮ ਹਮਾਰਾ। ਮਹਾਰਾਜ ਗਰੀਬ ਨਵਾਜ ਜੀ ਕਹਿੰਦੇ ਨੇ, ਸਾਡਾ ਜਿਹੜਾ ਵਾਹਿਗੁਰੂ ਅਕਾਲ ਪੁਰਖ ਹੈ, ਉਹ ਜੇ ਉਹਦੇ ਨਾਲ ਪ੍ਰੇਮ ਕਰੀਏ, ਉਹਦਾ ਨਾਮ ਜਪੀਏ, ਤੇ ਅਸੁਰ ਜੀਵਨ ਦੇ ਵਿੱਚੋਂ ਜਿਹੜੇ ਦੈਂਤ ਹਨ, ਵਿਕਾਰ ਹਨ, ਉਹਨਾਂ ਨੂੰ ਸੰਘਾਰਨ ਵਾਲਾ, ਮਾਰਨ ਵਾਲਾ ਹੈ ਅਕਾਲ ਪੁਰਖ। ਘਟ ਘਟ ਰਮਈਆ ਰਾਮ ਪਿਆਰਾ। ਹਰ ਇੱਕ ਘਟ ਦੇ ਅੰਦਰ, ਹਰ ਇੱਕ ਸਰੀਰ ਵਿੱਚ ਜਿਹਦਾ ਨਿਵਾਸ ਉਸ ਰਾਮ ਦਾ, ਪਿਆਰੇ ਦਾ, ਨਾਲੇ ਅਲਖ ਨ ਲਖੀਐ ਮੂਲੇ, ਗੁਰਮੁਖ ਲਿਖ ਵਿਚਾਰਾ ਹੈ। ਨਾਲ ਹੀ ਹੈ, ਬਿਲਕੁਲ ਸਵਾਸ ਦੇ ਵਿੱਚ ਹੀ ਹੈ ਉਹਦਾ ਨਿਵਾਸ, ਆਤਮਾ ਵਿੱਚ ਹੀ ਉਹਦਾ ਨਿਵਾਸ ਹੈ, ਪਰ ਵੇਖਿਆ ਨਹੀਂ ਜਾ ਸਕਦਾ। ਗੁਰੂ ਦੀ ਕਿਰਪਾ ਨਾਲ ਗੁਰਮੁਖਾਂ ਨੇ ਉਹਨੂੰ ਆਪਣੇ ਜੀਵਨ ਦੇ ਵਿੱਚ ਲਿਖ ਲਿਆ, ਭਾਵ ਉਹਦਾ ਸਿਮਰਨ ਸਦਾ ਵਾਸਤੇ ਅੰਦਰ ਚੱਲ ਰਿਹਾ ਗੁਰਮੁਖਾਂ ਦੇ ਵਿਚਾਰ ਦੇ ਅੰਦਰ। ਗੁਰਮੁਖ ਸਾਧੂ ਸਰਨ ਤੁਮਾਰੀ। ਜਿਹੜੇ ਗੁਰਮੁਖਾਂ ਨੂੰ ਸਤਿਗੁਰੂ ਜੀ ਦੀ ਸ਼ਰਨ ਵਿੱਚ ਤੇ ਸਾਧੂਆਂ ਦੀ ਸ਼ਰਨ ਦੇ ਵਿੱਚ ਜਿਹੜੇ ਸਾਧੂ ਜਨ ਹਨ, ਸਾਧਨਾ ਕਰਨ ਵਾਲੇ ਗੁਰਮੁਖ, ਉਹ ਪੂਰੇ ਸਤਿਗੁਰੂ ਜੀ ਦੀ ਸ਼ਰਨ ਵਿੱਚ ਪੈ ਕੇ ਜੀਵਨ ਦੀ ਕਮਾਈ ਕਰਦੇ ਹਨ। ਕਰ ਕਿਰਪਾ ਪ੍ਰਭ ਪਾਰੇ ਉਤਾਰੀ। ਉਹਨਾਂ ਨੂੰ ਕਿਰਪਾ ਕਰਕੇ ਸੱਚੇ ਪਾਤਸ਼ਾਹ ਜੀ ਸੰਸਾਰ ਭਵਜਲ ਤੋਂ ਪਾਰ ਕੱਢ ਦਿੰਦੇ ਹਨ। ਅਗਨ ਪਾਣੀ ਸਾਗਰ ਅਤ ਗਹਿਰਾ, ਗੁਰ ਸਤਿਗੁਰ ਪਾਰੇ ਉਤਾਰਾ ਹੈ। ਇੱਥੇ ਤ੍ਰਿਸ਼ਨਾ ਦੀ ਅਗਨ ਤੇ ਕਾਮ ਦਾ ਪਾਣੀ, ਇਹਦਾ ਸਮੁੰਦਰ ਭਰਿਆ ਹੋਇਆ ਬਹੁਤ ਗਹਿਰਾ ਹੈ, ਡੂੰਘਾ, ਇਹਦੇ ਤੋਂ ਪਾਰ ਲੰਘਣਾ ਬੜਾ ਮੁਸ਼ਕਲ ਹੈ। ਪਰ ਸਤਿਗੁਰੂ ਜੀ ਜਦੋਂ ਕਿਰਪਾ ਕਰਦੇ ਤੇ ਗੁਰਸਿੱਖ ਨੂੰ ਪਾਰ ਉਤਾਰ ਦਿੰਦੇ, ਗੁਰ ਸ਼ਬਦ ਦੀ ਬੇੜੀ ਤੇ ਚੜਾ ਕੇ ਸੁਰਤੀ ਨੂੰ। ਮਨਮੁਖੇ ਅੰਦੋਲੇ ਸੋਝੀ ਨਾਹੀ। ਪਰ ਮਨਮੁਖਾਂ ਨੂੰ ਇਸ ਗੱਲ ਦੀ ਸੋਝੀ ਨਹੀਂ, ਉਹ ਅੰਨੇ ਹੋ ਚੁੱਕੇ ਹਨ ਮਾਇਆ ਦੇ ਮੋਹ ਦੇ ਅੰਦਰ। ਆਵਹਿ ਜਾਹੇ ਮਰਹਿ ਮਰ ਜਾਹੀ। ਉਹਨਾਂ ਦੇ ਅੰਦਰ ਇੱਕ ਐਸਾ ਪੁਰਾਣਾ ਸੁਭਾਅ ਹੀ ਬਣ ਚੁੱਕਾ ਹੈ ਕਿ ਨਾਮ ਬਾਣੀ ਨਾਲ ਉਹਨਾਂ ਦੀ ਪ੍ਰੀਤ ਬਣਦੀ ਨਹੀਂ, ਆਉਂਦੇ ਜਾਂਦੇ ਰਹਿੰਦੇ ਨੇ, ਮਰਦੇ ਜੰਮਦੇ ਖੁਆਰ ਹੁੰਦੇ ਰਹਿੰਦੇ ਹਨ। ਪੂਰਬ ਲਿਖਿਆ ਲੇਖ ਨਾ ਮਿਟਈ, ਜਮਦਰ ਅੰਧ ਖੁਆਰਾ ਹੈ। ਪੂਰਬਲੇ ਕੀਤੇ ਹੋਏ ਕਰਮਾਂ ਦਾ ਜਿਹੜਾ ਲੇਖ ਲਿਖਿਆ ਸੀ ਉਹਦੇ ਮੁਤਾਬਕ ਸੁਭਾਅ ਬਣ ਗਿਆ, ਤੇ ਸੁਭਾਅ ਦੇ ਮੁਤਾਬਕ ਅੱਗੇ ਹੋਰ ਕਰਮ ਕਰੀ ਗਿਆ ਉਸੇ ਤਰ੍ਹਾਂ ਦੇ, ਤੇ ਪੁਰਾਣਾ ਸੁਭਾਅ ਮਿਟਿਆ ਨਾ, ਕਿਉਂਕਿ ਗੁਰੂ ਸਾਹਿਬ ਦੀ ਸੰਗਤ ਨਹੀਂ ਕੀਤੀ, ਗੁਰਮੁਖਾਂ ਦੀ ਸੰਗਤ ਨਹੀਂ ਕੀਤੀ, ਜਿਹਦੇ ਕਰਕੇ ਜਮਾਂ ਦੇ ਦੁਆਰੇ ਦੇ ਉੱਤੇ ਉਸ ਅੰਨੇ ਮਨੁੱਖ ਨੂੰ ਖੁਆਰੀ ਸਹਿਣੀ ਪਈ ਹੈ। ਇੱਕ ਆਵਹਿ ਜਾਵਹਿ ਘਰ ਵਾਸ ਨ ਪਾਵਹਿ। ਇੱਕ ਉਹ ਹਨ ਜਿਹੜੇ ਆਉਂਦੇ ਜਾਂਦੇ ਰਹਿੰਦੇ ਹਨ ਔਰ ਆਪਣੇ ਨਿਜ ਘਰ ਗੁਰ ਸ਼ਬਦ ਦੇ ਵਿੱਚ ਸੁਰਤ ਦਾ ਨਿਵਾਸ ਪ੍ਰਾਪਤ ਨਹੀਂ ਕਰ ਸਕਦੇ। ਕਿਰਤ ਕੇ ਬਾਧੇ ਪਾਪ ਕਮਾਵੈ।

ਕਿਰਤ ਦਾ ਇੱਥੇ ਅਰਥ ਹੋਵੇਗਾ ਸੁਭਾਅ। ਪੁਰਾਣੇ ਕੀਤੇ ਹੋਏ ਕੰਮਾਂ ਦੇ ਅਨੁਸਾਰ ਜਿਹੜਾ ਸੁਭਾਅ ਬਣਿਆ ਹੋਇਆ ਉਹ ਪਰਤ ਕੇ ਮਜਬੂਰ ਕਰ ਦਿੰਦਾ ਹੈ। ਉਹਦੇ ਬੱਝੇ ਹੋਏ ਮਨੁੱਖ ਫਿਰ ਹੋਰ ਪਾਪ ਕਰੀ ਜਾਂਦੇ ਨੇ, ਹੋਰ ਪਾਪ ਅੱਗੇ ਵੱਧਦਾ ਹੀ ਜਾਂਦਾ। ਅੰਦੁਲੇ ਸੋਝੀ ਬੂਝ ਨਾ ਕਾਈ, ਲੋਭ ਬੁਰਾ ਅਹੰਕਾਰ ਆਹੇ। ਇਸ ਤਰ੍ਹਾਂ ਮਤ ਦੇ ਅੰਨੇ ਹੋਣ ਕਰਕੇ, ਗੁਰੂ ਕੇ ਸ਼ਬਦ ਤੋਂ ਦੂਰ ਹੋਣ ਕਰਕੇ ਕੋਈ ਸੋਝੀ ਅਤੇ ਕੋਈ ਬੁੱਝ ਉਹਨਾਂ ਨੂੰ ਪਤਾ ਨਹੀਂ ਲੱਗਦਾ। ਲੋਭ ਦੇ ਅੰਦਰ ਅਤੇ ਅਹੰਕਾਰ ਜਿਹੜਾ ਬੜਾ ਬੁਰਾ ਉਹਨਾਂ ਨੂੰ ਜੀਵਨ ਵਿੱਚ ਖੁਆਰ ਕਰਦਾ ਹੈ। ਫਿਰ ਬਿਨ ਕਿਆ ਤਿਸ ਧਨ ਸੀ ਗਾਰਾ। ਮਹਾਰਾਜ ਨੇ ਉਦਾਹਰਣ ਦਿੱਤੀ ਹੈ ਵੀ ਪਤੀ ਤੋਂ ਬਿਨਾਂ ਇਸਤਰੀ ਦਾ ਸ਼ਿੰਗਾਰ ਕਿਹੜੇ ਕੰਮ ਦਾ ਹੈ। ਭਾਵ ਅਕਾਲ ਪੁਰਖ ਨਾਲ ਪ੍ਰੇਮ ਕਰਨ ਤੋਂ ਬਿਨਾਂ ਜਿੰਨੇ ਮਰਜ਼ੀ ਤੁਸੀਂ ਪਦਾਰਥ ਇਕੱਠੇ ਕਰ ਲਓ, ਉਹ ਇਸ ਤਰ੍ਹਾਂ ਹੈ ਜਿਵੇਂ ਪਤੀ ਤੋਂ ਬਿਨਾਂ ਸ਼ਿੰਗਾਰ ਇਕੱਠਾ ਕੀਤਾ ਹੋਇਆ। ਪਰ ਫਿਰ ਰਾਤੀ ਖਸਮ ਵਿਸਾਰਾ। ਉਸ ਬੇਸਵਾ ਨੇ ਦੂਜੇ ਦੇ ਪਤੀ ਨਾਲ ਰੱਤੀ ਹੋਈ ਹੈ, ਆਚਰਨ ਤੋਂ ਡਿੱਗੀ ਹੋਈ, ਉਹਨੇ ਆਪਣਾ ਖਸਮ ਜਿਵੇਂ ਵਿਸਾਰਿਆ, ਇਸੇ ਤਰ੍ਹਾਂ ਮਨਮੁਖ ਨੇ ਆਪਣੇ ਪਤੀ ਨੂੰ ਪਰਮਾਤਮਾ ਨੂੰ ਛੱਡ ਕੇ ਦੁਨੀਆਂ ਦੇ ਪਦਾਰਥਾਂ ਦੇ ਵਿੱਚ ਪ੍ਰੀਤ ਲਾਈ ਹੋਈ ਹੈ। ਜਿਉਂ ਬੇਸੁਆ ਭੂਤ ਬਾਪ ਕੋ ਕਹੀ ਹੈ, ਤਿਉਂ ਫੂਕ ਟਕਾਰ ਵਿਕਾਰ ਆਹੇ। ਜਿਵੇਂ ਬੇਸਵਾ ਦੇ ਪੁੱਤਰ ਦੇ ਬਾਪ ਦਾ ਕੋਈ ਨਾਂ ਨਹੀਂ ਹੁੰਦਾ ਵੀ ਕਿਹਦਾ ਪੁੱਤਰ ਹੈ, ਇਸ ਤਰ੍ਹਾਂ ਨਾਮਹੀਣ ਜਿਹੜੇ ਪਰਮਾਤਮਾ ਅਕਾਲ ਪੁਰਖ ਪਰਮੇਸ਼ਰ ਨਾਲ ਪ੍ਰੇਮ ਨਹੀਂ ਕਰਦੇ, ਉਹਨਾਂ ਦੇ ਕੀਤੇ ਹੋਏ ਸਾਰੇ ਕੰਮ ਫੋਕੇ ਹਨ ਅਤੇ ਵਿਕਾਰਾਂ ਵਿੱਚ ਫਸੇ ਹੋਏ ਇਸ ਤਰ੍ਹਾਂ ਬੇਸਵਾ ਦੇ ਪੁੱਤਰ ਵਾਂਗ ਹਨ। ਪ੍ਰੇਤ ਪਿੰਜਰ ਮਹਿ ਦੁੱਖ ਕਨੇਰੇ। ਇਸ ਤਰ੍ਹਾਂ ਦੇ ਕਰਮ ਕਰਦਿਆਂ ਕਰਦਿਆਂ ਹੌਲੀ ਹੌਲੀ ਉਹ ਪ੍ਰੇਤਾਂ ਦੇ ਜਿਹੜੇ ਭੂਤਾਂ ਪ੍ਰੇਤਾਂ ਦੀਆਂ ਜੂਨਾਂ ਵਿੱਚ ਜਾ ਪੈਂਦੇ ਹਨ, ਜਾਂ ਉਹਨਾਂ ਦਾ ਸਰੀਰ ਇੱਥੇ ਰਹਿੰਦੇ ਭੂਤਾਂ ਪ੍ਰੇਤਾਂ ਵਰਗਾ ਬਣ ਜਾਂਦਾ ਹੈ। ਬੜੇ ਦੁੱਖ ਸਹਿੰਦੇ ਹਨ ਐਸੇ ਮਨੁੱਖ। ਨਰਕ ਪਚਹਿ ਅਗਿਆਨ ਅੰਧੇਰੇ। ਇਸ ਤਰ੍ਹਾਂ ਨਰਕ ਦੇ ਅੰਦਰ ਫਸੇ ਰਹਿੰਦੇ ਹਨ, ਨਰਕ ਦੇ ਅੰਦਰ ਉਹ ਵਿੱਚ ਖੁਆਰ ਹੁੰਦੇ ਰਹਿੰਦੇ ਹਨ। ਮਹਾਰਾਜ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਹਨ, ਅਗਿਆਨੀ ਅਤੇ ਬੇਭਰੂਸਗੀ ਦੇ ਹਨੇਰੇ ਵਿੱਚ ਜੀਵਨ ਬਤੀਤ ਕਰਦੇ ਰਹਿੰਦੇ ਹਨ। ਧਰਮ ਰਾਏ ਕੀ ਬਾਕੀ ਲੀਜੈ, ਜਿਨ ਹਰ ਕਾ ਨਾਮ ਵਿਸਾਰਾ ਹੈ। ਜਿਨ੍ਹਾਂ ਨੇ ਵਾਹਿਗੁਰੂ ਦਾ ਨਾਮ ਭੁਲਾ ਦਿੱਤਾ ਹੈ, ਉਹਨਾਂ ਦੇ ਖਾਤੇ ਦੇ ਵਿੱਚ ਬਾਕੀ ਨਿਕਲਦੀ ਹੈ, ਧਰਮ ਰਾਜ ਦੀ ਭਾਵ ਲੇਖਾ ਨਿਕਲਦਾ ਹੈ, ਜਿਹਦਾ ਉਹਨਾਂ ਨੂੰ ਹਿਸਾਬ ਚੁਕਾਉਣਾ ਪੈਂਦਾ ਹੈ। ਸੂਰਜ ਤਪੈ ਅਗਨ ਬਿਖ ਝਾਲਾ। ਇਸ ਤਰ੍ਹਾਂ ਅੱਗੇ ਦੀਆਂ ਜੂਨਾਂ ਦੇ ਵਿੱਚ ਫਿਰ ਹੋਰ ਸੂਰਜ ਤਪਦਾ, ਜਿਹੜਾ ਵਿਕਾਰਾਂ ਦਾ ਬਹੁਤ ਅਗਨ ਹੋਰ ਮਨ ਬੇਚੈਨ ਹੋ ਜਾਂਦਾ ਅਤੇ ਇਸ ਤਰ੍ਹਾਂ ਵਿਕਾਰਾਂ ਦੀ ਜ਼ਹਿਰ ਦੀ ਝਾਲ ਪੈ ਜਾਂਦੀ, ਇੱਕ ਤਰ੍ਹਾਂ ਦੇ ਨਾਲ ਝੱਲ ਪੈ ਜਾਂਦੀ, ਕਮਲਾ ਹੀ ਹੋ ਜਾਂਦਾ ਮਨੁੱਖ ਵਿਕਾਰਾਂ ਦੇ ਅੰਦਰ। ਅਪਤ ਪਸ਼ੂ ਮਨਮੁਖ ਬੇਤਾਲਾ। ਇਸ ਤਰ੍ਹਾਂ ਬੇਇੱਜ਼ਤ ਹੁੰਦਾ ਹੈ, ਮਨਮੁੱਖ ਪਸ਼ੂਆਂ ਤੋਂ ਵੀ ਪਸ਼ੂਆਂ ਵਾਂਗ ਬਣ ਜਾਂਦਾ ਹੈ ਅਤੇ ਭੂਤਾਂ ਪ੍ਰੇਤਾਂ ਵਾਂਗੂ ਬੇਤਾਲਾ ਹੋ ਜਾਂਦਾ ਹੈ। ਆਸਾ ਮਨਸਾ ਕੂੜ ਕਮਾਵਹਿ, ਰੋਗ ਬੁਰਾ ਬੁਰਿਆ ਰਾਹੇ। ਆਸਾ ਦੇ ਵਿੱਚ ਬਹੁਤੀ ਚੁਆਇਸ, ਬਹੁਤੀ ਤ੍ਰਿਸ਼ਨਾ ਦੇ ਵਿੱਚ, ਮਨ ਦੀ ਇੱਛਾ ਦੇ ਵਿੱਚ, ਵਾਸ਼ਨਾ ਵਿੱਚ ਹੋਰ ਝੂਠ ਦੀ ਕਮਾਈ ਕਰੀ ਜਾਂਦਾ, ਹੋਰ ਝੂਠ ਕਮਾਈ ਜਾਂਦਾ ਹੈ, ਔਰ ਇਹ ਬੁਰਾ ਰੋਗ ਹੈ, ਬਹੁਤ ਬਹੁਤ ਵੱਡਾ। ਆਸਾ ਅਤੇ ਮਨਸਾ ਤ੍ਰਿਸ਼ਨਾ ਜਿਹੜੀ ਹੈ, ਬੁਰਿਆਰਾ, ਬਹੁਤ ਬੁਰਾ ਰੋਗ ਹੈ ਜਿਹੜਾ ਜੀਵਨ ਨੂੰ ਖਰਾਬ ਕਰ ਦਿੰਦਾ ਹੈ। ਮਸਤਕ ਭਾਰ ਕੱਲਰ ਸਿਰ ਭਾਰਾ। ਮਸਤਕ ਦੇ ਉੱਤੇ ਭਾਵ ਅੰਤਿਸ਼ਕਰਨ ਦੇ ਉੱਤੇ ਪੁਰਾਣੇ ਕੀਤੇ ਹੋਏ ਕਰਮਾਂ ਦਾ ਬੋਝ ਪਿਆ ਹੋਇਆ ਮਨਮੁੱਖ ਦੇ, ਔਰ ਇਸ ਤਰ੍ਹਾਂ ਜੀਵਨ ਕੱਲਰ ਵਰਗਾ ਹੋ ਗਿਆ। ਕੱਲਰ ਉਹ ਜ਼ਮੀਨ ਹੁੰਦੀ ਜਿਹਦੇ ਵਿੱਚ ਉੱਗਦਾ ਕੁਝ ਨਹੀਂ, ਇਸ ਤਰ੍ਹਾਂ ਦੀ ਹਾਲਤ ਬਣ ਗਈ ਹੈ ਮਨਮੁੱਖ ਦੀ ਕੀਤੇ ਹੋਏ ਕਰਮਾਂ ਕਰਕੇ। ਕਿਉਂ ਕਰ ਭਵ ਜਲ ਲੰਘਸ ਪਾਰਾ। ਹੁਣ ਕਿਵੇਂ ਇਸ ਭਵ ਜਲ ਨੂੰ, ਸੰਸਾਰ ਸਮੁੰਦਰ ਨੂੰ ਪਾਰ ਕੀਤਾ ਜਾ ਸਕੇ। ਇੱਕੋ ਤਰੀਕਾ ਫਿਰ ਅੱਗੇ ਦੱਸਦੇ ਹਨ।

ਕਰੀਬਨ ਆਵਾਜ਼ ਤਰੁੱਠ ਕੇ ਸਤਿਗੁਰ ਬੋਹਿਥ ਆਦਿ ਜੁਗਾਦੀ ਰਾਮ ਨਾਮ ਨਿਸਤਾਰਾ ਹੈ। ਆਦਿ ਜੁਗਾਦ ਤੋਂ ਲੈ ਕੇ ਇੱਕੋ ਹੀ ਜਹਾਜ਼ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਗੁਰ ਸ਼ਬਦ। ਉਹਦੇ ਨਾਲ ਵਾਹਿਗੁਰੂ ਦਾ ਨਾਮ ਜਿਹੜਾ ਗੁਰੂ ਸਾਹਿਬ ਜੀ ਬਖਸ਼ਦੇ ਨੇ ਉਹਦੇ ਨਾਲ ਨਿਸਤਾਰਾ ਹੋ ਸਕਦਾ। ਪੁੱਤਰ ਕਲਤਰ ਜਗ ਹੇਤ ਪਿਆਰਾ, ਇੱਥੇ ਸੰਸਾਰ ਦੇ ਵਿੱਚ ਪੁੱਤਰ ਇਸਤਰੀ ਦਾ ਮੋਹ ਬਹੁਤ ਵੱਡਾ ਹੈ, ਬੜਾ ਹੇਤ ਹੈ। ਸੰਸਾਰ ਦੇ ਅੰਦਰ ਮੋਹ ਮਮਤਾ ਦਾ ਪਕੜ ਬਣੀ ਰਹਿੰਦੀ ਹੈ। ਮਾਇਆ ਮੋਹ ਪਸਰਿਆ ਪਾਸਾਰਾ, ਇੱਥੇ ਮਾਇਆ ਦੇ ਮੋਹ ਦਾ ਪਸਾਰਾ ਬਹੁਤ ਖਲਾਰਾ ਪਿਆ ਹੋਇਆ। ਜਮ ਕੇ ਫਾਹੇ ਸਤਿਗੁਰ ਤੋੜੇ, ਗੁਰਮੁਖ ਤਤ ਵਿਚਾਰਾ ਹੈ। ਪਰ ਗੁਰਮੁਖਾਂ ਦੇ ਜਿਹੜੇ ਗੁਰੂ ਸਾਹਿਬ ਦੀ ਸ਼ਰਨੀ ਪਏ ਨੇ ਉਹਨਾਂ ਦੇ ਇਹ ਜਿਹੜੇ ਫਾਹੇ ਸਨ ਮੋਹ ਮਮਤਾ ਦੇ ਤੋੜ ਦਿੱਤੇ ਸੱਚੇ ਪਾਤਸ਼ਾਹ ਜੀ ਨੇ। ਔਰ ਉਹਨਾਂ ਗੁਰਮੁਖਾਂ ਨੇ ਅਸਲੀ ਤੱਤ ਦੀ ਵਿਚਾਰ ਭਾਵ ਅਸਲੀ ਚੀਜ਼ ਦੀ ਖੋਜ ਕੀਤੀ ਹੈ। ਜਿਹੜੀ ਅਸਲੀਅਤ ਹੈ ਜੀਵਨ ਦੀ ਉਹ ਤੱਤ ਹੈ ਆਤਮ ਤੱਤ ਜਿਹੜਾ ਹੈ। ਹੋਰ ਚੀਜ਼ਾਂ ਉਹਨੂੰ ਪਤਾ ਲੱਗ ਗਈਆਂ ਵੀ ਕੂੜਾ ਕਬਾੜਾ ਹੀ ਹੈ। ਕੂੜ ਮੁੱਠੀ ਚਾਲੈ ਬਹੁ ਰਾਹੀ, ਪਰ ਜਿਹੜੀ ਝੂਠੇ ਸੰਸਾਰ ਦੇ ਮੂੰਹ ਵਿੱਚ ਜਿਹਦੀ ਬਿਰਤੀ ਗ੍ਰਸੀ ਜਾਏ ਉਹ ਬਹੁਤੇ ਰਾਹਾਂ 'ਤੇ ਉਹਦੀ ਜ਼ਿੰਦਗੀ ਚੱਲਦੀ ਹੈ, ਭਟਕਦੀ ਹੈ। ਮਨਮੁਖ ਦਾਜੈ ਪੜ ਪੜ ਭਾਹੀ, ਮਹਾਰਾਜ ਕਹਿੰਦੇ ਮਨਮੁਖ ਤ੍ਰਿਸ਼ਨਾ ਦੀ ਅੱਗ ਦੇ ਵਿੱਚ ਪੈ ਪੈ ਕੇ ਅਤੇ ਉਹ ਜਿਹੜੀ ਅੱਗ ਦੇ ਵਿੱਚ ਆਤਮਿਕ ਜੀਵਨ ਸੜਦਾ, ਗੁਣ ਸੜ ਜਾਂਦੇ ਹਨ ਉਹਦੇ। ਅੰਮ੍ਰਿਤ ਨਾਮ ਗੁਰੂ ਵਡਦਾਣਾ, ਨਾਮ ਜਪੋ ਸੁਖ ਸਾਰਾ ਹੈ। ਜਿਹੜਾ ਅੰਮ੍ਰਿਤ ਰੂਪੀ ਨਾਮ ਦਾ ਨਾਮ ਦੀ ਦਾਤ ਹੈ ਉਹ ਪੂਰੇ ਸਤਿਗੁਰੂ ਜੀ ਦੇ ਕੋਲ ਹੀ ਹੈ, ਜਿਹੜਾ ਬਹੁਤ ਵੱਡਾ ਦਾਣਾ ਹੈ, ਸਿਆਣਾ ਹੈ। ਇਸ ਕਰਕੇ ਪੂਰੇ ਸਤਿਗੁਰੂ ਜੀ ਦੀ ਸ਼ਰਨ ਦੇ ਵਿੱਚ ਨਾਮ ਜਪੋ, ਇਹ ਸ੍ਰੇਸ਼ਟ ਵੱਡਾ ਸੁਖ ਆਨੰਦ ਹੈ। ਸਤਿਗੁਰ ਤੁਠਾ ਸੱਚ ਦਿਰੜਾਏ, ਜਿਸ ਸਿੱਖ ਦੇ ਉੱਤੇ ਸਤਿਗੁਰੂ ਜੀ ਖੁਸ਼ ਹੋ ਜਾਂਦੇ ਹਨ, ਉਹਦੀ ਸੇਵਾ ਤੋਂ ਖੁਸ਼ ਹੁੰਦੇ ਹਨ, ਉਹਦੇ ਭਾਵਨਾ ਤੋਂ ਖੁਸ਼ ਹੁੰਦੇ ਹਨ, ਜਿਹੜਾ ਸਮਰਪਿਤ ਭਾਵਨਾ ਰੱਖਦਾ ਉਹਨੂੰ ਸੱਚਾ ਨਾਮ ਪੱਕਾ ਕਰਾ ਦਿੰਦੇ, ਦ੍ਰਿੜ ਕਰਾ ਦਿੰਦੇ ਹਨ। ਸਭ ਦੁੱਖ ਮੇਟੇ ਮਾਰਗ ਪਾਏ, ਉਹਦੇ ਸਾਰੇ ਦੁੱਖ ਮੇਟ ਕੇ ਉਹਨੂੰ ਸਿੱਧੇ ਮਾਰਗ 'ਤੇ ਪਾ ਦਿੰਦੇ ਸੱਚੇ ਪਾਤਸ਼ਾਹ ਜੀ। ਕੰਡਾ ਪਾਏ ਨਾ ਗੱਡਈ ਮੂਲੇ, ਜਿਸ ਸਤਿਗੁਰ ਰਾਖਣ ਹਾਰਾ ਹੈ। ਜਿਹਦੀ ਫਿਰ ਰਾਖੀ ਸੱਚੇ ਪਾਤਸ਼ਾਹ ਜੀ ਕਰਦੇ ਹਨ ਉਹਨੂੰ ਫਿਰ ਦੁੱਖਾਂ ਦਾ ਕੰਡਾ ਮੂਲੇ, ਕੰਡਾ ਪਾਏ ਨਾ ਗੱਡਈ ਮੂਲੇ, ਉਹਦੇ ਪੈਰਾਂ ਦੇ ਵਿੱਚ ਦੁੱਖ ਦਾ ਕੰਡਾ ਨਹੀਂ ਚੁੱਭਦਾ, ਜਿਹਦੀ ਰਾਖੀ ਗੁਰੂ ਸਾਹਿਬ ਜੀ ਕਰਦੇ ਹਨ। ਖੇਹੂ ਖੇਹੇ ਰਲੈ ਤਨ ਛੀਜੈ, ਪਰ ਜੇ ਇਕੱਲਾ ਸੰਸਾਰ ਦੇ ਵਿੱਚ ਹੀ ਭੱਜਾ ਫਿਰਿਆ ਨਾਮ ਤੋਂ ਹੀਣ ਹੋ ਕੇ, ਤਾਂ ਇਹ ਤਾਂ ਭਾਈ ਇਸ ਤਰ੍ਹਾਂ ਹੀ ਹੋ ਜਾਣਾ। ਮਹਾਰਾਜ ਕਹਿੰਦੇ ਵੀ ਜਿਵੇਂ ਮਿੱਟੀ ਦੇ ਵਿੱਚ ਸਰੀਰ, ਮਿੱਟੀ ਦਾ ਇਹਨੇ ਮਿੱਟੀ ਵਿੱਚ ਹੀ ਰਲ ਜਾਣਾ, ਸਰੀਰ ਜਿਹੜਾ ਇਹਨੇ ਹੌਲੀ ਹੌਲੀ ਬੁੱਢਾ ਹੋ ਕੇ ਖਤਮ ਹੋ ਜਾਣਾ। ਮਨਮੁਖ ਪਾਥਰ ਸੈਲ ਨਾ ਭੀਜੈ, ਪਰ ਜਿਹੜਾ ਮਨਮੁਖ ਹੈ ਉਹਦਾ ਜੀਵਨ ਪੱਥਰ ਵਰਗਾ ਹੈ, ਔਰ ਉਹ ਭਿੱਜਦਾ ਨਹੀਂ ਗੁਰੂ ਕੇ ਸ਼ਬਦ ਦੇ ਪਾਣੀ ਦੇ ਅੰਦਰ, ਉਸੇ ਤਰ੍ਹਾਂ ਹੀ ਸਖਤ ਬਣਿਆ ਰਹਿੰਦਾ। ਕਰਨ ਪਲਾਵ ਕਰੇ ਬਹੁ ਤੇਰੇ, ਨਰਕ ਸੁਰਗ ਅਵਤਾਰਾ ਹੈ। ਬੜੇ ਤਰਲੇ ਲੈਂਦਾ ਰਹਿੰਦਾ ਹੈ, ਰਿੱਧੀਆਂ ਸਿੱਧੀਆਂ ਮੰਗਦਾ ਰਹਿੰਦਾ ਹੈ, ਹੋਰ ਕੁਝ ਬਣਨਾ ਚਾਹੁੰਦਾ ਹੈ, ਸੰਸਾਰ ਦੇ ਪਦਾਰਥ ਹੀ ਮੰਗਦਾ ਰਹਿੰਦਾ ਹੈ, ਜਿਹਦੇ ਕਰਕੇ ਫਿਰ ਸਵਰਗ ਨਰਕ ਦੇ ਜਿਹੜੇ ਜਨਮਾਂ ਦੇ ਵਿੱਚ ਫਸਿਆ ਰਹਿੰਦਾ ਹੈ ਐਸਾ ਮਨੁੱਖ। ਮਾਇਆ ਬਿਖ ਭੁਯੰਗ ਮਨਾਲੇ, ਇਸ ਸਰੀਰ ਦੇ ਅੰਦਰ ਜਿੱਥੇ ਨਾਮ ਦਾ ਨਿਵਾਸ ਹੈ ਉੱਥੇ ਮਾਇਆ ਰੂਪੀ ਇੱਕ ਜ਼ਹਿਰ ਨਾਲ ਭਰੇ ਹੋਏ ਸੱਪ ਦਾ ਵੀ ਵਿੱਚ ਨਿਵਾਸ ਹੈ, ਮਾਇਆ ਸੱਪ ਰੂਪ ਬਣ ਕੇ ਬੈਠੀ ਹੋਈ ਅੰਦਰ। ਇਨ ਦੁਬਦਾ ਘਰ ਬਹੁਤੇ ਗਾਲੇ, ਅਤੇ ਜਿਸ ਬੰਦੇ ਦੀ ਰੁਚੀ ਦੋਵਾਂ ਪਾਸੇ, ਧਾਰਮਿਕ ਬੰਦਾ ਹੋਵੇ ਭਾਵੇਂ, ਕਦੀ ਇੱਧਰ ਜੀ ਕਰ ਪੈਂਦਾ ਪਾਠ ਕਰਨ ਅਤੇ ਨਿਤਨੇਮ ਇੱਧਰ ਅਧਿਆਤਮ ਉਪਰਾਮਤਾ ਆ ਜਾਂਦੀ ਹੈ, ਅਤੇ ਕਦੀ ਫਿਰ ਮਾਇਆ ਵੱਲ ਭੱਜਦਾ, ਇਹਨੂੰ ਦੁਬਦਾ ਕਹਿੰਦੇ ਨੇ।

ਇਸ ਦੁਬਿਧਾ ਕਰਕੇ ਬਹੁਤੇ ਜੀਵਨ ਜਿਹੜੇ ਗਲ ਗਏ ਭਾਵ ਖਤਮ ਹੋ ਗਏ ਹਨ। ਸਤਿਗੁਰ ਬਾਝੋਂ ਪ੍ਰੀਤ ਨਾ ਉਪਜੈ, ਭਗਤ ਰਤੇ ਪਤੀਆ ਰਾਹੇ। ਪੂਰੇ ਸਤਿਗੁਰੂ ਜੀ ਦੀ ਕਿਰਪਾ ਤੋਂ ਬਿਨਾਂ ਵਾਹਿਗੁਰੂ ਦੇ ਚਰਨਾਂ ਦੇ ਨਾਲ ਪ੍ਰੀਤ ਨਹੀਂ ਪੈਦਾ ਹੁੰਦੀ। ਔਰ ਜਿਹੜੇ ਭਗਤੀ ਕਰਨ ਵਾਲੇ ਗੁਰਮੁਖ ਨੇ, ਉਹ ਭਗਤੀ ਦੇ ਅੰਦਰ ਨਾਮ ਦੇ ਵਿੱਚ ਜਦੋਂ ਰੰਗੇ ਜਾਂਦੇ ਨੇ ਤੇ ਫਿਰ ਉਹਨਾਂ ਦਾ ਜੀਵਨ ਪਤਿਆਰਾ ਸੰਤੁਸ਼ਟ ਹੋ ਜਾਂਦਾ ਹੈ, ਆਨੰਦਿਤ ਹੋ ਜਾਂਦਾ ਹੈ। ਸਾਕਤ ਮਾਇਆ ਕੋ ਬਹੁ ਧਾਵੈ, ਪਰ ਜਿਹੜੇ ਵਾਹਿਗੁਰੂ ਤੋਂ ਟੁੱਟੇ ਹੋਏ ਦਿਨ ਰਾਤ ਮਾਇਆ ਬਾਰੇ ਸੋਚਦੇ ਰਹਿੰਦੇ ਹਨ, ਬਹੁਤ ਭੱਜਦੇ ਹਨ। ਨਾਮ ਵਿਸਾਰ ਕਹਾਂ ਸੁਖ ਪਾਵੈ, ਵਾਹਿਗੁਰੂ ਨੂੰ ਭੁੱਲ ਕੇ ਸੁਖ ਕਿੱਥੇ ਮਿਲੇ ਉਹਨਾਂ ਨੂੰ, ਭਾਵ ਨਹੀਂ ਪ੍ਰਾਪਤ ਹੁੰਦਾ। ਤ੍ਰਿਹੁ ਗੁਣ ਅੰਤਰ ਖਪੈ ਖਪਾਵੈ, ਨਾਹੀ ਪਾਰੀ ਉਤਾਰਾ ਹੈ। ਤਿੰਨ ਤਰ੍ਹਾਂ ਦੇ ਸੁਭਾਅ ਨੇ ਜਿਹੜੇ, ਰਜੋ ਤਮੋ ਅਤੇ ਸਤੋ, ਉਹਨਾਂ ਦੇ ਵਿੱਚ ਹੀ ਖਪੀ ਜਾਂਦੇ ਨੇ, ਉਹਨਾਂ ਵਿੱਚ ਖੁਆਰ ਹੋਈ ਜਾਂਦੇ ਹਨ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹਨਾਂ ਦਾ ਪਾਰ ਉਤਾਰਾ ਨਹੀਂ ਹੁੰਦਾ। ਕੂਕਰ ਸੂਕਰ ਕਹੀ ਐ ਕੂੜਿਆਰਾ, ਐਸੇ ਝੂਠੇ ਕੁੱਤਿਆਂ ਅਤੇ ਸੂਰਾਂ ਵਾਂਗ ਜੀਵਨ ਗੁਜ਼ਾਰਦੇ ਨੇ, ਭਾਵ ਇਸ ਤਰ੍ਹਾਂ ਜੀਵਨ ਦੀ ਖਰਾਬੀ ਕਰਦੇ ਕੁੱਤਿਆਂ ਆਦਿਕ ਵਾਂਗ। ਭਉ ਕੁਮਰੈ ਭਉ ਭਉ ਭਉ ਹਾਰਾ, ਇਸ ਤਰ੍ਹਾਂ ਭਕਾਈ ਕਰਦਿਆਂ ਸਾਰਾ ਜੀਵਨ ਭੌਂਕਦੇ ਰਹਿੰਦੇ ਨੇ। ਮਹਾਰਾਜ ਨੇ ਕਿੰਨੇ ਸਖਤ ਸ਼ਬਦ ਵਰਤੇ ਨੇ, ਕਿਉਂਕਿ ਬੰਦੇ ਦਾ ਜੀਵਨ ਬਹੁਤ ਉੱਚਾ, ਪਰ ਜਦੋਂ ਗਲਤ ਰਾਹ 'ਤੇ ਚਲਾ ਜਾਂਦਾ ਫਿਰ ਕੁੱਤਿਆਂ ਤੋਂ ਵੀ ਭੈੜਾ ਹੋ ਜਾਂਦਾ। ਇਸ ਤਰ੍ਹਾਂ ਕੁੱਤੇ ਭੌਂਕਦੇ ਜਿਵੇਂ ਭੌਂ ਭੌਂ ਕਰਕੇ, ਇਸ ਤਰ੍ਹਾਂ ਮਹਾਰਾਜ ਨੇ ਸ਼ਬਦ ਉਹ ਆਵਾਜ਼ ਦਾ ਇੱਥੇ ਨਾਂ ਲਿਖਿਆ। ਇਸ ਤਰ੍ਹਾਂ ਭੌਂਕਦੇ ਰਹਿੰਦੇ, ਬਕਵਾਸ ਕਰਦੇ ਰਹਿੰਦੇ, ਬੜੀ ਜੀਵਨ ਨੂੰ ਹਾਰ ਲੈਂਦੇ ਹਨ, ਹਾਰ ਜਾਂਦੇ ਹਨ। ਮਨ ਤਨ ਝੂਠੇ ਕੂੜ ਕਮਾਵੈ, ਦੁਰਮਤ ਦਰ ਗਹਿ ਹਾਰਾ ਹੈ। ਮਨ ਕਰਕੇ ਵੀ ਉਹ ਝੂਠੇ ਹਨ ਅਤੇ ਸਰੀਰ ਕਰਕੇ ਵੀ ਝੂਠੇ ਕੁਕਰਮੀ ਹਨ, ਅੱਗੋਂ ਹੋਰ ਝੂਠ ਕਮਾਈ ਜਾਂਦੇ ਹਨ, ਇਕੱਠਾ ਕਰੀ ਜਾਂਦੇ ਹਨ। ਇਸ ਭੈੜੀ ਮਤ ਦੇ ਕਾਰਨ ਦਰਗਾਹ ਦੇ ਵਿੱਚ ਹਾਰ ਜਾਂਦੇ ਹਨ। ਸਤਿਗੁਰ ਮਿਲੈ ਤਾਂ ਮਨੁਆ ਟੇਕੈ, ਜੇ ਸਤਿਗੁਰੂ ਜੀ ਦੀ ਕਿਰਪਾ ਹੋ ਜਾਏ, ਸਤਿਗੁਰੂ ਜੀ ਦੇ ਮਿਲਣ ਦੇ ਨਾਲ ਮਨ ਨੂੰ ਟੇਕ ਮਿਲ ਜਾਏ, ਗੁਰੂ ਕੇ ਸ਼ਬਦ ਦਾ ਆਸਰਾ ਮਿਲ ਜਾਏ। ਰਾਮ ਨਾਮ ਦੇ ਸਰਨ ਪਰੇ ਕੈ, ਜੇ ਗੁਰੂ ਸਾਹਿਬ ਜੀ ਕਿਰਪਾ ਕਰਕੇ ਨਾਮ ਦੀ ਦਾਤ ਦੇ ਦੇਣ, ਔਰ ਗੁਰੂ ਕਾ ਸਿੱਖ ਗੁਰੂ ਕੀ ਸ਼ਰਨ ਦੇ ਵਿੱਚ ਪਰੇ ਕੈ ਪੈ ਜਾਏ। ਹਰ ਧਨ ਨਾਮ ਅਮੋਲਕ ਦੇਵੈ, ਹਰ ਜਸ ਦਰਗਹਿ ਪਿਆਰਾ ਹੈ। ਤਾਂ ਗੁਰੂ ਸਾਹਿਬ ਤਰੁੱਠ ਕੇ ਹਰੀ ਦਾ ਅਮੋਲਕ ਨਾਮ ਗੁਰੂ ਕੇ ਸਿੱਖ ਦੀ ਝੋਲੀ ਵਿੱਚ ਪਾ ਦਿੰਦੇ ਹਨ, ਔਰ ਹਰੀ ਦੇ ਜਸ ਵਾਹਿਗੁਰੂ ਦੀ ਉਸਤਤ ਕਰਨ ਦੇ ਨਾਲ ਦਰਗਾਹ ਦੇ ਵਿੱਚ ਪਿਆਰਾ ਵਾਹਿਗੁਰੂ ਉਹਦੇ ਨਾਲ ਸਾਂਝ ਬਣ ਜਾਂਦੀ ਹੈ, ਮਿਲਾਪ ਹੋ ਜਾਂਦਾ ਹੈ। ਮਹਾਰਾਜ ਗਰੀਬ ਨਿਵਾਸ ਜੀ ਕਹਿੰਦੇ ਹਨ, ਰਾਮ ਨਾਮ ਸਾਧੂ ਸਰਣਾਈ। ਜਿਹੜੇ ਸਾਧੂ ਜਨ ਹਨ ਉਹ ਵਾਹਿਗੁਰੂ ਦੀ ਸ਼ਰਨ ਵਿੱਚ ਰਹਿੰਦੇ ਹਨ ਔਰ ਨਾਮ ਜਪਦੇ ਹਨ। ਸਤਿਗੁਰ ਬਚਨੀ ਗਤ ਮਿਤ ਪਾਈ, ਉਹਨਾਂ ਨੇ ਗੁਰੂ ਕੇ ਬਚਨਾਂ ਦੀ ਕਮਾਈ ਕਰਕੇ ਉੱਚੀ ਅਵਸਥਾ ਅਤੇ ਵੱਡੀ ਤਾਕਤ ਨੂੰ ਪ੍ਰਾਪਤ ਕਰ ਲਿਆ। ਨਾਨਕ ਹਰ ਜਪ ਹਰ ਮਨ ਮੇਰੇ, ਹਰ ਮੇਲੇ ਮੇਲਣ ਹਾਰਾ ਹੈ। ਮਹਾਰਾਜ ਜੀ ਗੁਰੂ ਨਾਨਕ ਸਾਹਿਬ ਜੀ ਫਰਮਾਉਂਦੇ ਹਨ, ਹੇ ਭਾਈ ਗੁਰਸਿੱਖੋ, ਵਾਹਿਗੁਰੂ ਦਾ ਹਰੀ ਦਾ ਨਾਮ ਜਪੋ, ਹੇ ਮੇਰੇ ਮਨ ਵਾਹਿਗੁਰੂ ਦਾ ਨਾਮ ਜਪ, ਤਾਂ ਫਿਰ ਮੇਲਣ ਹਾਰ ਵਾਹਿਗੁਰੂ ਆਪਣੇ ਵਿੱਚ ਮੇਲ ਲੈਂਦਾ, ਜੋੜ ਲੈਂਦਾ ਹੈ। ਮਾਰੂ ਮਹੱਲਾ ਪਹਿਲਾ, ਘਰ ਰਹੋ ਰੇ ਮਨ ਮੁਗਧ ਇਆਨੇ। ਇਸ ਮਨ ਨੂੰ ਉਪਦੇਸ਼ ਦਿੰਦੇ ਨੇ, ਸਾਨੂੰ ਉਪਦੇਸ਼ ਦਿੰਦੇ ਹਨ। ਮਹਾਰਾਜ ਕਹਿੰਦੇ, ਹੇ ਇਆਣੇ ਭਾਵ ਅਗਿਆਨੀ ਮਨੁੱਖ, ਐਵੇਂ ਤੂੰ ਮਨ ਕਰਕੇ ਬਾਹਰ ਭਟਕਦਾ ਰਹਿੰਦਾ, ਕਦੀ ਤੇਰਾ ਮਨ ਕਿਤੇ ਜਾ ਨਿਕਲਦਾ, ਕਦੀ ਕਿੱਥੇ ਭੱਜਾ ਫਿਰਦਾ। ਤੂੰ ਆਪਣੇ ਅੰਦਰ ਟਿਕਣਾ ਸ਼ੁਰੂ ਕਰ, ਗੁਰੂ ਕੇ ਸ਼ਬਦ ਦੇ ਵਿੱਚ ਰਹਿਣਾ, ਇਹਦਾ ਅਭਿਆਸ ਕਰਿਆ ਕਰ। ਰਾਮ ਜਪਹੁ ਅੰਤਰਗਤ ਧਿਆਨੇ, ਅੰਤਰਗਤ ਹੋ ਕੇ, ਅੰਤਰਮੁਖੀ ਹੋ ਕੇ ਰਾਮ ਨੂੰ ਵਾਹਿਗੁਰੂ ਨੂੰ ਜਪਿਆ ਕਰ, ਧਿਆਨ ਲਾ ਕੇ।

ਹੋ ਜਾਂਦਾ ਐਸਾ ਗੁਰਮੁਖ। ਇਸ ਸ਼ਬਦ ਦੇ 6 ਅੰਕ ਆਪਾਂ ਵਿਚਾਰ ਕੀਤੇ ਹਨ। ਅੱਗੋਂ ਪੰਜ ਤੱਤ ਮਿਲ ਕਾਇਆ ਕਿਨੀ ਤੋਂ ਅਗਲੇ ਸਮੇਂ ਵਿੱਚ ਵਿਚਾਰ ਕੀਤੀ ਜਾਏਗੀ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਅਮਰ ਗਰੁੱਪ ਹਾਇਰ ਕਰ ਰਹੇ ਨੇ 1 ਸਾਲ ਦੇ ਐਕਸਪੀਰੀਅੰਸ ਤੇ ਕਲੀਨ ਰਿਕਾਰਡ ਵਾਲੇ ਓਨਰ ਆਪਰੇਟਰਸ ਨੂੰ। ਟਰੱਕਿੰਗ ਇੰਡਸਟਰੀ ਵਿੱਚ 25 ਸਾਲ ਤੋਂ ਵੱਧ ਐਕਸਪੀਰੀਅੰਸ ਅਤੇ ਇੰਟਰਮੋਡਲ ਕੰਟੇਨਰਸ 'ਚ ਵੱਡਾ ਨਾਂ ਅਮਰ ਗਰੁੱਪ, ਜਿੱਥੇ ਤੁਹਾਨੂੰ ਮਿਲਣਗੇ ਵਧੀਆ ਰੇਟਸ, ਔਨ ਟਾਈਮ ਵੀਕਲੀ ਪੇਮੈਂਟ, ਫਿਊਲ ਡਿਸਕਾਊਂਟਸ, 24/7 ਡਿਸਪੈਚ ਸਪੋਰਟ, ਟੋਰਾਂਟੋ ਤੋਂ ਮੋਂਟਰੀਆਲ, GTA ਤੇ ਓਨਟੇਰੀਓ ਭਰ ਵਿੱਚ ਸੇਮ ਡੇ ਘਰ ਵਾਪਸੀ ਵਾਲੇ ਰੈਗੂਲਰ ਅਤੇ ਫਲੈਕਸੀਬਲ ਕੰਟੇਨਰ ਲੋਡਸ। ਹੁਣੇ ਕਾਲ ਕਰੋ 905-893-2270, ਐਕਸਟੈਂਸ਼ਨ 206 ਜਾਂ 207, 905-893-2270, ਐਕਸਟੈਂਸ਼ਨ 206 ਔਰ 207। ਅਮਰ ਗਰੁੱਪ, ਜਿੱਥੇ ਡਰਾਈਵਰਸ ਨੂੰ ਮਿਲੇ ਫੈਮਿਲੀ ਵਾਂਗ ਰਿਸਪੈਕਟ।
1: Best Bargain Carpets and Flooring, sirf ek na hi nahi, sachi Best Bargain hai.
2: Best Bargain te milde ne brand name carpets, hardwood, vinyl ate laminate floors, bargain prices te.
1: Sade store te aake aap selection vekho ya apne ghar baith ke choose karo.
2: Lajawab quality, top class service, Best Bargain to behtar koi nahi.
1: We also service hotels, motels, banquets and high rise buildings. Best Bargain Carpets, 905-696-7877.
3: CCCA ਲਈ ਕਰਜ਼ਾ ਮਾਫ ਕਰਵਾਉਣਾ ਬਸ ਇੰਨਾ ਹੀ ਆਸਾਨ ਹੈ।
4: ਕਲੈਕਸ਼ਨ ਕਾਲਾਂ, ਪਾਵਰ ਸੇਲ ਨੋਟਿਸ, ਕ੍ਰੈਡਿਟ ਕਾਰਡਾਂ ਦਾ ਉਧਾਰ, ਸਰਕਾਰ ਵੱਲੋਂ ਟੈਕਸ ਦੀ ਮੰਗ, ਤੁਸੀਂ ਇਹਨਾਂ ਸਭ ਤੋਂ ਹੀ ਬਿਨਾਂ ਬੈਂਕਰਪਸੀ ਕੀਤਿਆਂ ਛੁਟਕਾਰਾ ਪਾ ਸਕਦੇ ਹੋ।
5: ਜੇ ਤੁਸੀਂ ਵੀ ਕਰਜ਼ੇ ਤੋਂ ਪਰੇਸ਼ਾਨ ਹੋ ਤਾਂ ਤੁਸੀਂ ਹੁਣੇ ਹੀ ਸਾਨੂੰ ਕਾਲ ਕਰ ਸਕਦੇ ਹੋ, ਅਸੀਂ ਤੁਹਾਡੀ ਪਰੇਸ਼ਾਨੀ ਦੂਰ ਕਰ ਸਕਦੇ ਹਾਂ।
3: ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ।
6: CWC Immigration is one of the largest immigration companies. ਇਹਨਾਂ ਦੇ 4 ਆਫਿਸ ਕੈਨੇਡਾ 'ਚ ਨੇ ਅਤੇ 12 ਇੰਡੀਆ 'ਚ। ਮੈਂ ਮਿਸਟਰ ਖੇਰਾ ਨੂੰ ਪਰਸਨਲੀ ਜਾਣਦਾ, ਮੈਂ ਉਹਨਾਂ ਦੇ ਆਫਿਸ ਵੀ ਗਿਆ ਅਤੇ ਉਹਨਾਂ ਦੇ ਕਲਾਇੰਟਸ ਨੂੰ ਵੀ ਮਿਲਿਆ। ਮੈਨੂੰ ਲੱਗਦਾ ਹੈ ਕਿ ਉਹ ਦੇ ਬਿਲੀਵ ਇਨ ਕੁਆਲਿਟੀ ਐਂਡ ਦੇ ਆਰ ਡੈਡੀਕੇਟਡ ਟੂ ਪ੍ਰੋਵਾਈਡਿੰਗ ਕੰਪੀਟੈਂਟ ਸਰਵਿਸਿਜ਼ ਟੂ ਦੇ ਕਲਾਇੰਟਸ।
7: ਸਿਤਾਰਿਆਂ ਦੀ ਪਸੰਦ ਤੇ ਤੁਹਾਡੇ ਸਾਰਿਆਂ ਦੀ ਪਸੰਦ CWC Immigration। ਇਮੀਗ੍ਰੇਸ਼ਨ ਦੇ ਹਰ ਮਸਲੇ ਲਈ ਇੱਕੋ ਹੀ ਨਾਂ ਤੇ ਇੱਕੋ ਹੀ ਥਾਂ, ਇਮੀਗ੍ਰੇਸ਼ਨ ਅਪੀਲਾਂ ਤੇ ਇਨਵੈਸਟੀਗੇਸ਼ਨ ਦੇ ਮਾਹਿਰ CWC Immigration, 905-670-4444।
8: ਹੁਣ ਹਰ ਇਵੈਂਟ ਨੂੰ ਬਣਾਓ ਸ਼ਾਨਦਾਰ, ਡਾਵਿੰਚੀ ਬੈਂਕੁਏਟ ਹਾਲ ਦੇ ਨਾਲ ਗ੍ਰੈਂਡ ਇਟਾਲੀਅਨ ਸਟਾਈਲ ਬੈਂਕੁਏਟ ਹਾਲ। ਪੰਜਾਬੀ ਤੇ ਇਟਾਲੀਅਨ ਦੋਵੇਂ ਤਰ੍ਹਾਂ ਦੀਆਂ ਕਿਚਨਸ ਅਵੇਲੇਬਲ ਨੇ ਤੇ ਦੋਵੇਂ ਤਰ੍ਹਾਂ ਦਾ ਫੂਡ ਕਰੋ ਇੰਜੋਏ। ਸਰਵਿਸ ਪੂਰੀ ਹਾਈ ਕਲਾਸ, ਇਵੈਂਟ ਕੋਈ ਵੀ ਹੋਵੇ ਜੇ ਬੱਲੇ ਬੱਲੇ ਕਰਾਉਣੀ ਆ ਤਾਂ ਬੁੱਕ ਕਰੋ ਡਾਵਿੰਚੀ ਬੈਂਕੁਏਟ ਹਾਲ, 5732 ਹਾਈਵੇ 7 ਵੁੱਡਬ੍ਰਿਜ, ਬ੍ਰੈਂਪਟਨ ਤੇ ਵੁੱਡਬ੍ਰਿਜ ਦੀ ਬਾਉਂਡਰੀ ਤੇ, ਕੋਸਕੋ ਦੇ ਨੇੜੇ। ਫੋਰ ਬੁਕਿੰਗਸ ਕਾਲ ਨਿੰਦਰ ਤਾਲੀਵਾਲ 416-312-1318 or Rambo Sidhu 416-831-3609.
9: क्या लगा था तुझे? मेरे खिलाफ गवाही देके
10: तू बच जाएगी?
9: क्या कोई नहीं आएगा तुझे बचाने के लिए?
11: वाह मेरे हीरो, आते ही कर दिया गुंडों को जीरो।
9: मेरे दो तीन आदमियों को मार के खुद को तू शेर समझ रहा है?
10: अरे पूरी फौज पड़ी है तीर्थ लड़ने के लिए,
9: तो भेज अपनी फौज, अब तू ही आ जा।
10: अरे ऐसा तू क्या खाता है यार, इतनी ताकत कहां से लाता है?
9: मेरा भरोसेमंद साथी एक्स प्लस गोल्ड कैप्सूल, जो देता है मुझे घोड़े की जैसी चुस्ती, फुर्ती और ताकत, और साथ में बढ़ाता है मेरा स्टैमिना।
1: Gig Express, ਕਿਉਂਕਿ ਹਾਇਰ ਕਰ ਰਹੇ ਨੇ ਓਨਰ ਓਪਰੇਟਰ ਅਤੇ ਕੰਪਨੀ ਡਰਾਈਵਰ ਫਾਰ ਸਿਟੀ ਵਰਕ ਐਂਡ ਮੋਂਟਰੀਅਲ ਟ੍ਰਿਪ। ਜੇ ਤੁਸੀਂ ਓਨਟੈਰੀਓ ਦੇ ਕਿਸੇ ਵੀ ਸਿਟੀ 'ਚ ਰਹਿੰਦੇ ਹੋ ਤੇ ਮਿਸਿਸਾਗਾ ਤੋਂ ਓਸ਼ਵਾ ਜਾਂ ਮਿਸਿਸਾਗਾ ਤੋਂ ਵਿਨਸਰ ਦੇ ਲੋਡ ਲੈਣਾ ਚਾਹੁੰਦੇ ਹੋ ਤੇ ਅੱਜ ਹੀ ਕਾਲ ਕਰੋ 905-615-0544, ਐਕਸਟੈਂਸ਼ਨ 6013, ਗਿਗ ਐਕਸਪ੍ਰੈਸ।
12: ਸਤਿ ਸ਼੍ਰੀ ਅਕਾਲ ਜੀ, ਦੇਖ ਰਹੇ ਸਾਰੇ ਦਰਸ਼ਕਾਂ ਨੂੰ, ਮਹਿੰਦਰਪਾਲ ਸਿੰਘ ਢੇਰੀ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਅਤੇ ਜਿਵੇਂ ਸਾਡੇ ਦਰਸ਼ਕਾਂ ਨੂੰ ਪਤਾ ਹੀ ਹੈ ਜੀ, ਹੁਣ ਗਰਮੀਆਂ ਦਾ ਸੀਜ਼ਨ ਆ ਚੁੱਕਾ ਅਤੇ ਕੇਟਰਿੰਗ ਘਰਾਂ ਦੇ ਵਿੱਚ ਵਿਆਹ ਸ਼ਾਦੀਆਂ ਫੰਕਸ਼ਨ ਸਾਰਾ ਕੁਛ, ਅਖੰਡ ਪਾਠ, ਘਰਾਂ ਦੀ ਨਵੇਂ ਘਰ ਦੀ ਓਪਨਿੰਗ, ਬੱਚੇ ਦਾ ਬਰਥਡੇ ਤੁਸੀਂ ਕਰਨਾ ਤਾਂ

ਸ੍ਰੀ ਗੋਇੰਦਵਾਲ ਸਾਹਿਬ ਜੀ ਦੇ ਇਤਿਹਾਸ ਦਾ ਅੱਜ ਉਹ ਪੰਨਾ ਤੁਹਾਡੇ ਨਾਲ ਸਾਂਝਾ ਹੋਣ ਲੱਗਾ ਹੈ ਜਿਹੜਾ ਸ਼ਾਇਦ ਆਪ ਜੀ ਨੇ ਕਦੇ ਸੋਚਿਆ ਵੀ ਨਾ ਹੋਏ। ਸਾਡੇ ਵੀ ਖਿਆਲ ਦੇ ਵਿੱਚ ਉਦੋਂ ਹੀ ਆਇਆ ਜਦੋਂ ਵੀਰ ਜੀ ਡਾਕਟਰ ਸਤਨਾਮ ਸਿੰਘ ਜੀ ਜਿਹੜੇ ਤੁੰਦਾ ਪਿੰਡ ਦੇ ਰਹਿਣ ਵਾਲੇ ਇਹਨਾਂ ਨੇ ਸਾਨੂੰ ਫੋਨ ਲਾਇਆ, ਆਪਸ 'ਚ ਵਿਚਾਰਾਂ ਹੋਈਆਂ ਅਤੇ ਅੱਜ ਇਸ ਇਤਿਹਾਸ ਦੀ ਆਪ ਜੀ ਦੇ ਨਾਲ ਸਾਂਝ ਕਰਦੇ ਹਾਂ। ਆਓ ਵੀਡੀਓ ਦੀ ਸ਼ੁਰੂਆਤ ਕਰਦੇ ਹਾਂ ਪਿਆਰਿਓ। ਫਤਿਹ ਬੁਲਾਈਏ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਇਹ ਗੱਲ ਗੌਰ ਕਰਨੀ, ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਜਦੋਂ ਜੋਤੀ ਜੋਤ ਸਮਾਏ ਤਾਂ ਕਹਿੰਦੇ ਉਹ ਸਰੀਰ ਦੇ ਨਾਲ ਹੀ ਗਏ ਸੀ, ਫੁੱਲ ਰਹਿ ਗਏ ਸੀ, ਪਰ ਅੱਜ ਵੀ ਉਹਨਾਂ ਦੀ ਮੁਸਲਮਾਨ ਵੀਰਾਂ ਨੇ ਮਜ਼ਾਰ ਬਣਾਈ ਹੋਈ ਹੈ ਅਤੇ ਸਿੱਖਾਂ ਨੇ ਸਮਾਧ ਬਣਾਈ ਹੋਈ ਹੈ, ਉਹ ਹੈ ਸ੍ਰੀ ਕਰਤਾਰਪੁਰ ਸਾਹਿਬ ਜਿਹੜਾ ਪਾਕਿਸਤਾਨ ਆਪਾਂ ਦਰਸ਼ਨ ਕਰਨ ਜਾਂਦੇ ਹਾਂ। ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਦਾ ਅੰਗੀਠਾ ਸਾਹਿਬ ਆਪਾਂ ਖਡੂਰ ਸਾਹਿਬ ਦਰਸ਼ਨ ਕਰਦੇ ਹਾਂ। ਹੁਣ ਇੱਥੇ ਰੋਕ ਲਈਏ, ਤੀਜੇ ਅਤੇ ਚੌਥੇ ਪਾਤਸ਼ਾਹ ਜੀ ਦੀ ਗੱਲ ਆਪਾਂ ਬਾਅਦ 'ਚ ਕਰਦੇ ਹਾਂ। ਪੰਜਵੇਂ ਪਾਤਸ਼ਾਹ ਜੀ ਜਦੋਂ ਜੋਤੀ ਜੋਤ ਸਮਾਏ ਤਾਂ ਡੇਰਾ ਸਾਹਿਬ ਸਥਾਨ ਬਣਿਆ ਹੋਇਆ ਲਾਹੌਰ ਦੇ ਵਿੱਚ। ਛੇਵੇਂ ਪਾਤਸ਼ਾਹ ਜੀ ਜੋਤੀ ਜੋਤ ਸਮਾਏ ਉਹਨਾਂ ਦਾ ਅੰਗੀਠਾ ਸਾਹਿਬ ਹੈ ਜਿਸ ਨੂੰ ਅੱਜ ਪਤਾਲਪੁਰੀ ਸਾਹਿਬ ਕਿਹਾ ਜਾਂਦਾ ਹੈ। ਸੱਤਵੇਂ ਪਾਤਸ਼ਾਹ ਜਦੋਂ ਜੋਤੀ ਜੋਤ ਸਮਾਏ ਤਾਂ ਉਹਨਾਂ ਦਾ ਵੀ ਸਰੀਰ ਅਗਨ ਭੇਟ ਕੀਤਾ ਗਿਆ ਸੀ ਪਤਾਲਪੁਰੀ ਸਾਹਿਬ ਕੀਰਤਪੁਰ ਸਾਹਿਬ ਵਾਲੇ ਥਾਂ 'ਤੇ। ਅੱਠਵੇਂ ਪਾਤਸ਼ਾਹ ਜਦੋਂ ਜੋਤੀ ਜੋਤ ਸਮਾਏ ਤਾਂ ਉਹਨਾਂ ਦਾ ਸਰੀਰ ਅਗਨ ਭੇਟ ਕੀਤਾ ਗਿਆ ਸੀ ਦਿੱਲੀ, ਜਿੱਥੇ ਅੱਜ ਕੱਲ੍ਹ ਗੁਰਦੁਆਰਾ ਬਾਲਾ ਸਾਹਿਬ ਹੈ। ਨੌਵੇਂ ਪਾਤਸ਼ਾਹ ਜੀ ਦਾ ਸਰੀਰ ਜਿਹੜਾ ਸੀ ਧੜ ਦਾ ਸੰਸਕਾਰ ਰਕਾਬਗੰਜ ਸਾਹਿਬ ਦਿੱਲੀ ਹੋਇਆ ਹੈ। ਮਹਾਰਾਜ ਜੀ ਦੇ ਸੀਸ ਦਾ ਸੰਸਕਾਰ ਸੀਸਗੰਜ ਸਾਹਿਬ ਆਨੰਦਪੁਰ ਸਾਹਿਬ ਵਿਖੇ ਹੋਇਆ ਹੈ ਅਤੇ ਕਲਗੀਧਰ ਪਿਆਰੇ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੋ ਜੋਤੀ ਜੋਤ ਸਮਾਏ ਤਾਂ ਉਹਨਾਂ ਦਾ ਵੀ ਅੱਜ ਅੰਗੀਠਾ ਸਾਹਿਬ ਪਿਆਰਿਓ ਹੈ ਹਜ਼ੂਰ ਸਾਹਿਬ। ਹੁਣ ਗੱਲ ਫਿਰ ਵਾਪਸ ਆਈਏ ਕਿ ਤੀਜੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦਾ ਅਤੇ ਚੌਥੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦਾ ਅੰਗੀਠਾ ਸਾਹਿਬ ਕਿੱਥੇ ਹੈ, ਇਹ ਪ੍ਰਸ਼ਨ ਹੈ। ਗੌਰ ਕਰਨਾ ਆਪ ਜੀ ਨੇ, ਦੋਨੇ ਸਤਿਗੁਰੂ ਜੀ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਜੋਤੀ ਜੋਤ ਸਮਾਏ ਹਨ। ਇਹ ਸਥਾਨ ਗੁਰਦੁਆਰਾ ਚੁਬਾਰਾ ਸਾਹਿਬ ਵਾਲੇ ਸਥਾਨ ਦੇ ਵਿੱਚ ਬਣਿਆ ਹੋਇਆ, ਉੱਥੇ ਹੀ ਘਰ ਸੀ ਕਿ ਉੱਥੇ ਹੀ ਮਹਾਰਾਜ ਜੀ ਨੇ ਆਪਣੇ ਅਖੀਰਲੇ ਸਵਾਸ ਲੈ ਕੇ ਇਸ ਸਰੀਰ ਨੂੰ ਛੱਡ ਦਿੱਤਾ। ਫਿਰ ਪ੍ਰਸ਼ਨ ਉੱਠਦਾ ਹੈ ਕਿ ਸੰਸਕਾਰ ਕਿੱਥੇ ਹੋਇਆ। ਹੁਣ ਉਹੀ ਥਾਂ 'ਤੇ ਆਪਾਂ ਦਰਸ਼ਨ ਕਰਨ ਚੱਲੇ ਹਾਂ, ਅੱਜ ਉਹਦੇ ਕੀ ਹਾਲਾਤ ਹਨ ਉਹ ਤੁਹਾਡੇ ਨਾਲ ਸਾਂਝੇ ਕਰਨ ਲੱਗੇ ਹਾਂ। ਗੌਰ ਕਰਿਓ ਪਿਆਰਿਓ, ਸ੍ਰੀ ਗੋਇੰਦਵਾਲ ਸਾਹਿਬ ਜੀ ਦੇ ਪਿੱਛੇ ਦਰਸ਼ਨ ਹੋ ਰਹੇ ਹਨ। ਸਾਰਾ ਗੋਇੰਦਵਾਲ ਸਾਹਿਬ, ਇਹਨੂੰ ਕਹਿੰਦੇ ਢਾਇਆ, ਢਾਏ ਉੱਚੇ ਥਾਂ ਦੇ ਉੱਤੇ ਵੱਸਦਾ ਹੈ। ਇਹ ਉੱਚੇ ਥਾਂ ਨੂੰ ਜਿਹੜਾ ਤੁਸੀਂ ਦੇਖਦੇ ਉਹਦੇ ਨਾਲ ਜਿਹੜਾ ਨੀਵਾਂ ਥਾਂ ਹੈ ਇੱਕਦਮ ਬਿਲਕੁਲ ਸਿੱਧਾ, ਇਹ ਉਹ ਥਾਂ ਹੈ ਜਿਹੜਾ ਦਰਿਆ ਦਾ ਹਿੱਸਾ ਹੈ। ਜਿਸ ਥਾਂ 'ਤੇ ਅਸੀਂ ਖੜ੍ਹੇ ਹਾਂ ਇਹ ਸਾਰਾ ਦਰਿਆ ਦਾ ਹਿੱਸਾ ਹੈ ਪਿਆਰਿਓ। ਆਹ ਬੂਟੀ ਅੱਜ ਵੀ, ਇਹ ਸਾਰਾ ਪਾਣੀ ਹੈ ਇਹਦੇ ਥੱਲੇ, ਇਹ ਅਸਲੀ ਬਿਆਸ ਦਰਿਆ ਹੈ ਜਿਹੜਾ ਗੋਇੰਦਵਾਲ ਸਾਹਿਬ ਦੇ ਨਾਲ ਖਹਿ ਕੇ ਚੱਲਦਾ ਸੀ। ਇੱਕ ਗੱਲ ਹੋਰ ਗੌਰ ਕਰੋ, 1978 ਦੇ ਵਿੱਚ ਪੁਲ ਬਣੇ ਆ ਪਿੱਛੇ ਜਿਹੜਾ ਸੁਲਤਾਨਪੁਰ ਲੋਧੀ ਵੱਲ ਨੂੰ, ਤਾਂ ਉਦੋਂ ਜਦੋਂ ਬੰਨ ਮਾਰੇ ਗਏ ਤਾਂ ਦਰਿਆ ਦਾ ਬਹਾਵ ਇੱਥੋਂ ਤਕਰੀਬਨ 1 ਕਿਲੋਮੀਟਰ ਦੂਜੇ ਪਾਸੇ ਚਲਿਆ ਗਿਆ ਹੈ। ਇੱਥੋਂ ਸਿੱਧਾ ਤੁਸੀ ਬੰਨ ਸਾਨੂੰ ਦੂਰ ਦਿਖਾਈ ਦੇ ਰਿਹਾ, ਅਸਲੀ ਫਲੋ ਬੰਦ ਹੋ ਗਿਆ, ਥੋੜ੍ਹਾ ਥੋੜ੍ਹਾ ਪਾਣੀ ਨੀਵਾਂ ਥਾਂ ਹੋਣ ਕਰਕੇ ਇੱਥੇ ਹੈ। ਕਹਿੰਦੇ ਹਨ ਕਿ ਜਿੱਥੇ ਮਹਾਰਾਜ ਜੀ ਦਾ ਗੀਠਾ ਸਾਹਿਬ ਸੀ ਉਹ ਜਲ ਦੇ ਵਿੱਚ ਆ ਗਿਆ। ਆਓ ਚੱਲਦੇ ਹਾਂ, ਨਾਲੇ ਆਪ ਦਰਸ਼ਨ ਕਰਦੇ, ਨਾਲੇ ਤੁਹਾਨੂੰ ਦਰਸ਼ਨ ਕਰਾਉਂਦੇ। ਨਾਲੇ ਇੱਕ ਗੱਲ ਹੋਰ ਕਿ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜਦੋਂ ਖਡੂਰ ਸਾਹਿਬ ਤੋਂ ਜਲ ਲੈਣ ਆਉਂਦੇ ਸਨ ਅਤੇ ਉਹ ਜਲ ਕਿੱਥੋਂ ਭਰਦੇ ਸੀ, ਉਸ ਸਥਾਨ ਦੇ ਵੀ ਅੱਜ ਦਰਸ਼ਨ ਕਰਦੇ। ਇਹ ਰਸਤਾ ਬੌਲੀ ਸਾਹਿਬ ਦੇ ਕੋਲੋਂ ਆ ਰਿਹਾ ਹੈ, ਇਹ ਸਾਰਾ ਬੌਲੀ ਸਾਹਿਬ ਜੀ ਦੀ ਹੀ ਕੰਧ ਹੈ ਪਿਆਰਿਓ, ਅਤੇ ਇੱਧਰ ਆ ਰਸਤਾ ਜਾਂਦਾ ਹੈ। ਬਿਲਕੁਲ ਗੁਰਦੁਆਰਾ ਬੌਲੀ ਸਾਹਿਬ ਜੀ ਦੇ ਪਿਛਲੇ ਪਾਸੇ ਅਸੀਂ ਖੜ੍ਹੇ ਹਾਂ, ਜਿੱਥੇ ਦੀਵਾਨ ਹਾਲ ਹੈ ਉਹਦੇ ਕੋਲ ਇਹ ਬਾਥਰੂਮ ਹਨ। ਇੱਥੇ ਇੱਕ ਗੱਲ ਆਪ ਜੀ ਦੇ ਨਾਲ ਪਹਿਲਾਂ ਸਾਂਝੀ ਕਰੀਏ, ਆਹ ਸਾਹਮਣੇ ਅਸਥਾਨ ਹੈ ਜਿਸ ਦੇ ਦਰਸ਼ਨ ਕਰਾਉਣ ਲੱਗੇ ਹਾਂ। ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਕਵੀ ਸੰਤੋਖ ਸਿੰਘ ਜੀ ਹੋਣਾਂ ਨੇ ਇਹ ਲਿਖਿਆ, ਉਹ ਕਹਿੰਦੇ ਹਨ ਕਿ ਇੱਥੇ ਤਿੰਨ ਦੇਹਰੇ ਸਨ, ਤਿੰਨ ਥਾਵਾਂ ਸੀ। ਇੱਕ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦਾ ਅੰਗੀਠਾ ਸਾਹਿਬ, ਇੱਕ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦਾ ਅੰਗੀਠਾ ਸਾਹਿਬ ਅਤੇ ਇੱਕ ਬੀਬੀ ਭਾਨੀ ਜੀ ਦਾ ਅੰਗੀਠਾ ਸਾਹਿਬ, ਤਿੰਨ ਅੰਗੀਠੇ ਸਾਹਿਬ ਸਨ ਇੱਥੇ। ਇਹ ਛੇਵੇਂ ਪਾਤਸ਼ਾਹ ਇੱਥੇ ਆਏ ਸਨ ਜਦੋਂ ਦਰਸ਼ਨ ਕਰਨ, ਕਹਿੰਦੇ ਸਤਿਗੁਰੂ ਜੀ ਉੱਤੋਂ ਦਰਸ਼ਨ ਕਰਨ ਆਏ ਇਸ ਅਸਥਾਨ ਦੇ ਉੱਤੇ, ਅਤੇ ਸਤਿਗੁਰੂ ਜੀ ਨੇ ਸਭ ਤੋਂ ਪਹਿਲਾਂ ਬੀਬੀ ਭਾਨੀ ਜੀ ਦੇ ਅਸਥਾਨ 'ਤੇ ਜਾ ਕੇ ਨਮਸਕਾਰ ਕੀਤੀ, ਫਿਰ ਉਹ ਗਏ ਗੁਰੂ ਅਮਰਦਾਸ ਸਾਹਿਬ ਜੀ ਦੇ ਅਸਥਾਨ 'ਤੇ, ਅਤੇ ਫਿਰ ਉਹ ਗਏ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਅੰਗੀਠਾ ਸਾਹਿਬ 'ਤੇ। ਫਿਰ ਇੱਥੇ ਲਿਖਿਆ ਹੋਇਆ ਹੈ, ਕਹਿੰਦੇ ਪੱਤਰ ਪਰੇ ਤਰ ਖੱਗ ਬਿੱਠ ਕੇਰੇ, ਕਹਿੰਦੇ ਉੱਥੇ ਬਹੁਤ ਸਾਰੇ ਪੱਤੇ ਖਿਲਰੇ ਹੋਏ ਸਨ, ਉੱਥੇ ਵਿੱਠਾਂ ਕੀਤੀਆਂ ਹੋਈਆਂ ਸਨ, ਅਤੇ ਉਹਨਾਂ ਨੇ ਦੇਖਿਆ ਵੀ ਸਫਾਈ ਇੱਥੇ ਬਿਲਕੁਲ ਨਹੀਂ ਹੈ। ਫਿਰ ਕਹਿੰਦੇ ਬੜ

0: ਨੀ ਪੀ ਨਹਿ ਕਾਹੂੰ ਫੇਰੇ, ਵੀ ਇੱਥੇ ਬਹੁਤ ਬੁਰਾ ਹਾਲ ਸੀ, ਕਦੇ ਕਿਸੇ ਨੇ ਸਫਾਈ ਨਹੀਂ ਸੀ ਕੀਤੀ। ਸਿੱਖ ਬੌਲੀ ਸਾਹਿਬ ਸਾਫ ਰੱਖਦੇ ਸਨ, ਇੱਥੇ ਕੋਈ ਸਫਾਈ ਨਹੀਂ ਸੀ ਕੀਤੀ। ਕਹਿੰਦੇ ਉਸ ਵੇਲੇ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਚਨ ਕੀਤੇ ਕਿ ਇੱਥੇ ਭਾਈ ਸਫਾਈ ਕਰਿਆ ਕਰੋ, ਨਹੀਂ ਤਾਂ ਕੁਛ ਸਮੇਂ ਬਾਅਦ ਹੀ ਬਿਆਸ ਨਦੀ ਇਸ ਥਾਂ ਨੂੰ ਆਪਣੇ ਵਿੱਚ ਲੈ ਲਵੇਗੀ। ਜਾ ਤੇ ਸਮੇਂ ਪਾਏ ਕਰ ਇਹਾ, ਨਦੀ ਵਿਪਾਸਾ ਨਿੱਜ ਵਿੱਚ ਲਿਹਾ। ਅਸ ਕਹਿ ਲਿਓ ਮੰਗਾਏ ਤੁਰੰਗਾ, ਭਏ ਅਰੂੜਨ ਸੋਭ ਤਿਅੰਗਾ। ਕਹਿੰਦੇ ਗੁਰੂ ਸਾਹਿਬ ਜੀ ਨੇ ਘੋੜਾ ਮੰਗਾਇਆ ਅਤੇ ਘੋੜੇ 'ਤੇ ਬੈਠ ਕੇ ਮਹਾਰਾਜ ਛੇਵੇਂ ਪਾਤਸ਼ਾਹ ਇੱਥੋਂ ਚਲੇ ਗਏ। ਉਸ ਤੋਂ ਬਾਅਦ 'ਚ ਸਮਾਂ ਆਇਆ ਜਦੋਂ ਬਿਆਸ ਦਰਿਆ ਨੇ ਉਹ ਸਥਾਨ ਆਪਣੇ ਵਿੱਚ ਰਲਾ ਲਿਆ। ਵੀਰ ਜੀ ਉਹਨਾਂ ਨੇ ਸਾਨੂੰ ਦੱਸਿਆ ਕਿ ਬਜ਼ੁਰਗ ਦੱਸਦੇ ਹੁੰਦੇ ਸੀ ਕਿ ਅਸਲ ਵਿੱਚ ਅੰਗੀਠਾ ਸਾਹਿਬ ਇੱਥੇ ਸਨ, ਆਹ ਜਿਹੜਾ ਥਾਂ ਹੈ। ਕਹਿੰਦੇ ਇੱਥੇ ਘਰ ਵੀ ਬਣੇ ਪਰ ਵੱਸ ਨਹੀਂ ਸਕਿਆ ਕੋਈ ਵੀ। ਅਖੀਰ ਘਰਾਂ ਨੇ ਆਪਣੇ ਜਿਵੇਂ ਥਾਂ ਬਾਹਰ ਨਹੀਂ ਕੱਢ ਦੀਦਾ, ਹੁਣ ਆਹ ਵੇਖੋ ਆਹ ਘਰ ਦੀ ਇੱਧਰ ਪਿੱਠ ਹੈ, ਉੱਧਰ ਵੀ ਘਰ ਹੈ, ਆਹ ਥਾਂ ਖੁੱਲ੍ਹਾ ਪਿਆ ਹੈ। ਇੱਥੇ ਥੋੜ੍ਹਾ ਰੰਗ ਵਗੈਰਾ ਕੀਤੇ ਹੋਏ ਹਨ, ਪਾਥੀਆਂ ਲੱਗੀਆਂ ਹੋਈਆਂ ਹਨ ਪਿਆਰੇ, ਉਹ ਇਹ ਉੱਦਾਂ ਹੀ ਵਲਗਣ ਵਾਲਿਆ ਅਤੇ ਉਹ ਵੀ ਵੱਡਾ ਥੜਾ ਬਣਾ ਕੇ ਉੱਪਰ ਇਹਨਾਂ ਨੇ ਝੰਡਾ ਲਾਇਆ ਹੋਇਆ ਆਪਣਾ ਵੱਖੋ ਵੱਖਰੇ। ਤਾਂ ਆਹ ਸਾਰਾ ਵਿਹੜਾ ਹੈ ਅਤੇ ਇੱਥੇ ਰੰਗ ਕੀਤਾ ਹੋਇਆ ਜਿਵੇਂ ਪੀਰਾਂ ਵਾਲਾ ਜਿਹੜਾ ਰੰਗ ਹੁੰਦਾ ਇਸ ਜਗ੍ਹਾ ਦੇ ਉੱਤੇ, ਤਾਂ ਆਹ ਜਗ੍ਹਾ ਬਣੀ ਹੋਈ ਇੱਕ, ਅਤੇ ਬਾਹਰ ਲਿਖਿਆ ਹੋਇਆ ਝੂਲੇ ਲਾਲ। ਹਾਂਜੀ ਆਪਾਂ ਇੱਧਰ ਚੱਲ ਕੇ ਵੇਖਦੇ ਹਾਂ ਤਾਂ ਇਹਦੇ ਅੰਦਰ ਕੋਈ ਜਗ੍ਹਾ ਬਣੀ ਹੋਈ ਹੈ। ਹੁਣ ਥੋੜ੍ਹੇ ਦੀਵੇ ਰੱਖੇ ਹਨ, ਫੋਟੋਆਂ ਰੱਖੀਆਂ, ਅਤੇ ਜਿਵੇਂ ਮਜ਼ਾਰ ਨਹੀਂ ਬਣਾਈ ਦੀ ਅਤੇ ਥੱਲੇ ਥੋੜ੍ਹੀ ਜੀ ਜਿਵੇਂ ਕਿਸੇ ਨੂੰ ਦਫਨ ਕੀਤਾ ਉੱਦਾਂ ਬਣਾਇਆ, ਪਰ ਮੈਨੂੰ ਲੱਗਦਾ ਇਹ ਵੈਸੇ ਬਣਾ ਦਿੱਤਾ ਗਿਆ। ਅਸਲ ਵਿੱਚ ਪਿਆਰੇ ਉਹ ਇਹ ਵੀ ਪਤਾ ਹੈ ਕਿ ਇਹਦੇ ਬਾਰੇ ਇਹ ਵੀ ਕਹਿ ਦਿੱਤਾ ਜਾਂਦਾ ਕਿ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਹਿ ਦਿੱਤਾ ਸੀਗਾ ਕਿ ਜਦੋਂ ਇੱਕ ਵਾਰ ਉਹ ਅੰਗੀਠਾ ਸਾਹਿਬ ਸਮਾ ਗਏ ਬਿਆਸ 'ਚ ਤਾਂ ਤੁਸੀਂ ਦੁਬਾਰਾ ਨਾ ਬਣਾਇਓ। ਤੁਹਾਨੂੰ ਲੱਗਦਾ ਮਹਾਰਾਜ ਇਹ ਕਹਿ ਸਕਦੇ ਹਾਂ?
1: ਨਹੀਂ।
0: ਹੁਣ ਇੱਥੇ ਪ੍ਰਸ਼ਨ ਇੱਕ ਹੋਰ ਉੱਠਦਾ ਹੈ ਕਿ ਕੀ ਜੇ ਬਿਆਸ ਨੇ ਸਮੇਟ ਲਏ ਦੁਬਾਰਾ ਸਥਾਨ ਬਣਨਾ ਚਾਹੀਦਾ ਕਿ ਨਹੀਂ? ਇੱਦਾਂ ਤਾਂ ਕਲਗੀਧਰ ਪਿਤਾ ਵਾਸਤੇ ਵੀ ਕਿਹਾ ਜਾਂਦਾ ਹੈ ਕਿ ਉਹਨਾਂ ਨੇ ਬਚਨ ਕੀਤੇ ਸੀ ਸਾਡੀ ਕੋਈ ਯਾਦਗਾਰ ਨਾ ਬਣਾਵੇ, ਫਿਰ ਵੀ ਤਾਂ ਖਾਲਸੇ ਨੇ ਅੰਗੀਠਾ ਸਾਹਿਬ ਬਣਾਏ ਹਨ ਨਾ ਉੱਥੇ। ਅਸੀਂ ਇੱਥੇ ਹਾਂ ਜਾਂ ਨਾ ਦੇ ਪੱਖ 'ਚ ਨਹੀਂ ਹੈ, ਗੱਲ ਇਹ ਹੈ ਕਿ ਸਾਡੇ 8 ਗੁਰੂ ਸਾਹਿਬਾਨ ਜੀ ਦੇ ਸਥਾਨ ਹਨ ਅਤੇ ਤੀਜੇ ਅਤੇ ਚੌਥੇ ਪਾਤਸ਼ਾਹ ਜੀ ਦਾ ਸਾਨੂੰ ਪਤਾ ਹੀ ਨਹੀਂ ਕਿ ਅੰਗੀਠਾ ਸਾਹਿਬ ਕਿੱਥੇ ਹੈ। ਮਹਾਰਾਜ ਜੀ ਦੇ ਦੱਸਦੇ ਹਨ ਇਹ ਪਰਿਵਾਰਾਂ ਵਾਲੇ ਇਹਨਾਂ ਵੀਰ ਜੀ ਦੇ ਦੱਸਣ ਦੇ ਮੁਤਾਬਕ ਆ ਕਿ ਇਹ ਥਾਂ ਨੂੰ ਕਰੜੀ ਥਾਂ ਮੰਨਿਆ ਜਾਂਦਾ ਹੈ।
1: ਜੀ ਜੀ, ਇੱਥੇ ਬਜ਼ੁਰਗ ਇੱਥੇ ਮੀਟਿੰਗ ਹੋਈ ਸੀ ਗੋਇੰਦਵਾਲ ਸਾਹਿਬ।
0: ਕਦੋਂ ਦੀ ਗੱਲ ਹੈ?
1: ਇਹ ਗੱਲ ਨੂੰ 2 ਸਾਲ ਹੋ ਗਏ ਆ।
0: ਅੱਛਾ ਜੀ।
1: ਜਦੋਂ ਮੀਟਿੰਗ ਹੋਈ ਉਹਨਾਂ ਨੇ ਦੱਸਿਆ ਕਿ ਜਦੋਂ ਇੱਧਰ ਪੁਰਾਣੇ ਗਾਗਰ ਘਾਟ ਜਿੱਥੋਂ ਪਾਤਸ਼ਾਹ ਜੀ ਦਰਿਆ ਤੋਂ ਜਲ ਲੈਂਦੇ ਰਹੇ ਉੱਧਰ ਨੂੰ ਆਏ ਅਤੇ ਫਿਰ ਬਜ਼ੁਰਗਾਂ ਦੇ ਕਹਿਣ ਦੇ ਕਿ ਗੁਰੂ ਪਾਤਸ਼ਾਹ ਦੇ ਅੰਗੀਠਾ ਸਾਹਿਬ ਇੱਥੇ ਸੀ, ਜਿਹੜਾ ਸਾਨੂੰ ਕੋਈ ਬਜ਼ੁਰਗ ਦੱਸਦੇ ਹੁੰਦੇ ਸੀ ਸਿਆਣੇ ਕਿ ਉਹ ਅੰਗੀਠਾ ਸਾਹਿਬ ਨੂੰ ਲਗਭਗ ਦੱਸਦੇ ਇੱਥੇ, ਬਾਕੀ ਜਿਸ ਤਰ੍ਹਾਂ ਕੋਈ ਬੰਦਗੀ ਵਾਲੇ ਮਹਾਂਪੁਰਸ਼ ਉਹ ਇਸ ਚੀਜ਼ ਨੂੰ ਫਿਰ ਪ੍ਰਗਟ ਕਰ ਸਕਦੇ।
0: ਚਲੋ ਮਹਾਰਾਜ ਕਿਰਪਾ ਕਰੇ, ਆਪਾਂ ਜੇ ਉਸ ਥਾਂ 'ਤੇ ਵੀ ਜਾਣਾ ਹੈ ਜਿੱਥੇ ਗਾਗਰ ਮਹਾਰਾਜ ਜੀ ਭਰਦੇ ਹੁੰਦੇ ਸਨ ਉਹ, ਪਰ ਹੁਣ ਪਹਿਲਾਂ ਇਸ ਸਥਾਨ ਨੂੰ ਥੋੜ੍ਹਾ ਜਿਹਾ ਹੋਰ ਬਰੀਕੀ ਦੇ ਨਾਲ ਦੇਖੀਏ। ਇੱਧਰ ਵੀ ਪਿਆਰੇ ਘਰ ਬਣੇ ਹਨ, ਉੱਧਰ ਨੂੰ ਮੂੰਹ ਕਰਕੇ ਇਸ ਘਰ ਦਾ ਵੀ ਮੂੰਹ ਦੂਜੇ ਪਾਸੇ ਨੂੰ ਹੈ। ਇਹ ਜਗ੍ਹਾ ਬਣੀ ਹੋਈ ਹੈ ਅਤੇ ਜਗ੍ਹਾ ਦੇ ਵਿੱਚ ਕੁਛ ਅਮਰੂਦ ਦਾ ਬੂਟਾ, ਅਨਾਰ ਦਾ ਬੂਟਾ, ਕੁਛ ਫੁੱਲ ਹੋਰ ਲੱਗੇ ਆ ਅਤੇ ਉੱਪਰ ਆਪ ਜੀ ਨੂੰ ਤੁਹਾਨੂੰ ਦਰਸ਼ਨ ਅਸਥਾਨ ਦੇ ਹੋ ਰਹੇ ਹਨ। ਨਾਲ ਹੀ ਅਤੇ ਨਾਲ ਹੀ ਅਨਾਰ ਦੇ ਬੂਟੇ, ਹੋਰ ਬਹੁਤ ਸਾਰੀ ਜਗ੍ਹਾ ਜਿਹੜੀ ਹੈ ਇਸੇ ਕਾਰਜ ਲਈ ਹੈ। ਤੁਹਾਡਾ ਇਹੀ ਪਿੰਡ ਹੈ? ਕਿੰਨਾ ਚਿਰ ਹੋ ਗਿਆ ਤੁਹਾਨੂੰ ਇੱਥੇ ਰਹਿੰਦੇ ਆ?
2: 20 ਸਾਲ।
0: 20 ਸਾਲ?
2: ਹਾਂਜੀ।
0: ਤੇ ਪਹਿਲਾਂ ਕਿੱਥੋਂ ਆਏ ਜੀ?
2: ਪਹਿਲਾਂ ਸਾਡਾ ਪਿੰਡ ਬਾਠ।
0: ਕਦੇ ਤੁਸੀਂ ਕਿਸੇ ਕੋਲ ਸੁਣਿਆ ਕਿ ਮਹਾਰਾਜ ਜੀ ਦੇ ਸੰਸਕਾਰ ਇੱਥੇ ਹੋਏ ਸੀਗੇ?
2: ਸੁਣਦੇ ਆ।
0: ਹਾਂਜੀ
2: ਸੁਣਦੇ ਆ।
0: ਕਿਹਦੇ ਕੋਲੋਂ? ਬਜ਼ੁਰਗਾਂ ਕੋਲੋਂ।
2: ਹਾਂਜੀ ਬਜ਼ੁਰਗਾਂ ਵੀ ਸੁਣਦੇ।
0: ਇਸੇ ਸਥਾਨ ਬਾਰੇ ਸੁਣਦੇ ਜੇ?
2: ਆਹ ਇੱਥੇ ਕਿਤੇ ਦੱਸਦੇ ਹੁਣ ਪੱਕਾ ਪਤਾ ਨਹੀਂ ਕਿੱਥੇ ਹੋਏ
1: ਹੁਣ। ਕਦੀ ਇੱਥੇ ਦੱਸ ਦਿੰਦੇ ਆ, ਕਦੀ ਉਹ ਘਰ ਅਗਲੇ ਦੱਸਦੇ ਆ।
0: ਅਸੀਂ ਆਪਸ 'ਚ ਗੱਲ ਕਰ ਰਹੇ ਸੀ ਵੀਰ ਜੀ, ਕਹਿੰਦੇ ਵੀ ਜਿਹੜਾ ਘਰ ਜਿਹੜੇ ਇੰਨੀ ਮਹਾਨ ਥਾਂ ਵਾ ਅਤੇ ਜਿਵੇਂ ਉੱਥੇ ਤਾਂ ਕੋਈ ਵੱਸਦਾ ਹੀ ਨਹੀਂ ਹੈ, ਤੁਸੀਂ ਕਿ ਲੋਕ ਵੱਸਦੇ ਸੀ, ਉੱਜੜ ਜਾਂਦੇ ਸੀ?
1: ਹਾਂਜੀ ਹਾਂਜੀ, ਉੱਥੇ ਉਹਨਾਂ ਘਰ ਘਰ ਬਣਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਵੱਸਿਆ ਨਹੀਂ ਆ ਘਰ, ਉਹ ਉਹਨਾਂ ਨੂੰ ਫਿਰ ਉਹ ਛੱਡ ਕੇ ਅਤੇ ਉੱਥੇ ਬਣਾਉਣੀ ਪਈ, ਉਹਨਾਂ ਨੂੰ ਆਪਣਾ ਉਹ ਜਗ੍ਹਾ ਛੱਡਣੀ ਪਈ।
0: ਜਗ੍ਹਾ ਛੱਡਣੀ ਪਈ ਹੈ।
1: ਪੀਰ ਦੀ ਨਿਸ਼ਾਨੀ ਲਾਤੀ ਆ ਜਾਂ ਉਹ ਕਿਸੇ ਲਾਤੀ ਆ,
0: ਹਾਂਜੀ,
1: ਪਰ ਉਹ ਚੀਜ਼ ਇੰਨਾ ਉਹ ਪਵਿੱਤਰ ਜਗ੍ਹਾ, ਇੰਨੀ ਸਟਰੋਂਗ ਜਗ੍ਹਾ, ਇੱਥੋਂ ਮਹਿਸੂਸ ਹੁੰਦਾ ਕਿ ਪਾਤਸ਼ਾਹ ਦੇ ਜਿਹੜਾ ਅੰਗੀਠਾ ਸਾਹਿਬ ਹੈ ਉਹ ਇੱਥੇ ਹੋ ਸਕਦੀ।
0: ਅੱਛਾ ਜੀ, ਆਪਾਂ ਹੁਣ ਨਾ ਇਹ ਗਲੀ ਦੇ ਵਿੱਚ ਜਾ ਰਹੇ ਹਾਂ ਪਿਆਰੇ, ਉਹ ਇਹ ਉਸ ਥਾਂ ਨਾਲ ਜਾ ਰਹੇ ਹਾਂ ਜਿੱਥੇ ਮੰਨਿਆ ਜਾਂਦਾ ਕਿ ਮਹਾਰਾਜ ਇੱਥੋਂ ਜਲ ਦੀ ਗਾਗਰ ਭਰਦੇ ਹੁੰਦੇ ਸੀ ਜਦੋਂ ਖਡੂਰ ਸਾਹਿਬ ਤੋਂ ਆਉਂਦੇ ਸੀ। ਹੁਣ ਤਾਂ ਜਿੱਥੇ ਇੰਨੇ

0: ਜਦੇ ਆ ਵੇਖੋ ਘਰ ਹੀ ਘਰ ਬਣੇ ਇਹ ਅਸਲ 'ਚ ਸਾਰਾ ਜਿਹਨੂੰ ਰਿਵਰ ਬੈੱਡ ਕਹਿ ਦਿੰਦੇ ਇੰਗਲਿਸ਼ 'ਚ ਦਰਿਆ ਦਾ ਹੀ ਤਲ ਹੈ ਦਰਿਆ ਦਾ ਹੀ ਇਲਾਕਾ ਹੈ ਅਤੇ ਹੁਣ ਅਸੀਂ ਫਿਰ ਉੱਥੇ ਆ ਗਏ ਵਾਪਸ
1: ਵਾਹਿਗੁਰੂ ਜੀ ਸਾਡੇ ਵੇਖਣ 'ਚ ਇੱਥੇ ਕੋਈ ਘਰ ਨਹੀਂ ਸੀ ਹੁੰਦਾ
0: ਅੱਛਾ ਜੀ
1: ਘਰ ਹੁਣ ਬਣਿਆ ਸਾਡੀ ਸੰਭਾਲ ਦੇ ਵਿੱਚ
0: ਸਾਡੀ ਸੰਭਾਲ ਦੇ ਵਿੱਚ
1: ਹਾਂਜੀ ਅਤੇ ਇੱਥੇ ਕਿਸ਼ਤੀਆਂ ਤੋਂ ਆਮ ਜਿਹੜੇ ਦਰਸ਼ਨ ਕਰਨ ਆਉਂਦੇ ਸੀ ਉਹ ਕਿਸ਼ਤੀਆਂ ਦੇ ਰੂਟ ਲੈਂਦੇ ਹੁੰਦੇ ਸੀ
0: ਅੱਛਾ ਕਿਸ਼ਤੀਆਂ ਵੀ ਹੁੰਦੀਆਂ
1: ਕਿਸ਼ਤੀਆਂ ਬਹੁਤ ਹੁੰਦੀਆਂ ਸੀ ਕਿਸ਼ਤੀਆਂ ਉੱਥੇ
0: ਹੁਣ ਜੇ ਇੱਧਰ ਨੂੰ ਵੇਖੋ ਪਾਣੀ ਤਾਂ ਕਿਸ਼ਤੀਆਂ ਤਾਂ ਹੁਣ ਵੀ ਹੋ ਸਕਦੀਆਂ ਇੱਥੇ ਕਿੱਡੀ ਲੇਕ ਬਣੀ ਹੈ ਕਿੰਨੀ ਦੂਰ ਤੱਕ ਕਿਲੋਮੀਟਰ ਤੱਕ ਪਾਣੀ ਜਾ ਰਿਹਾ
1: ਹਾਂਜੀ ਅਤੇ ਉੱਧਰ ਉੱਥੋਂ ਕਿਸ਼ਤੀਆਂ 'ਤੇ ਚੜ੍ਹਦੇ ਸੀ ਅਤੇ ਇੱਧਰਲੇ ਪਾਸੇ ਨੂੰ ਜਿਹੜੇ ਯਾਤਰਾ ਕਰਨ ਆਉਂਦੇ ਸੀ ਉਹਨਾਂ ਨੂੰ ਯਾਤਰਾ ਕਰਾਉਂਦੇ ਹੁੰਦੇ ਸੀ ਮਲਾਹ
0: ਵਾਹ ਜੀ
1: ਉਹਨਾਂ ਕੋਲ ਥੋੜ੍ਹੇ ਥੋੜ੍ਹੇ ਪੈਸੇ ਲੈ ਕੇ ਯਾਤਰਾ ਕਰਾਉਂਦੇ ਸੀ ਪਰਲੇ ਪਾਸੇ ਨੂੰ ਜਿਹੜੇ ਫੁੱਲ ਲੈ ਕੇ ਆਉਂਦੇ ਸੀ ਨਾ ਉਹਨਾਂ ਦੀਆਂ ਕਿਸ਼ਤੀਆਂ ਪਰਾਂ ਨੂੰ ਜਾਂਦੀਆਂ ਸੀ ਪਰਲੇ ਪਾਸੇ ਨੂੰ ਅਤੇ ਫੁੱਲ ਉੱਧਰ ਪੇਟ ਦਰਿਆ 'ਚ ਪਾਉਂਦੇ ਸੀ
0: ਵੀਰ ਜੀ ਦੱਸ ਰਹੇ ਸੀ ਕਿ ਜਦੋਂ ਮੁਰੱਬੇ ਬੰਦੀਆਂ ਹੋਈਆਂ ਨਾ ਅਤੇ ਆਹ ਵੀ ਜ਼ਮੀਨਾਂ ਲੋਕਾਂ ਦੇ ਨਾਵਾਂ ਲੱਗ ਗਈਆਂ ਅਤੇ ਇਹਦੇ ਵਿੱਚ 100 ਕੁ ਫੁੱਟ ਦਾ ਹੀ ਜਿਹੜਾ ਦਰਿਆ ਦਾ ਬਚਿਆ
1: 100 ਫੁੱਟ
0: ਅਸਲ ਵਿੱਚ ਸਿਰਫ 100 ਫੁੱਟ ਦਾ ਹੀ ਦਰਿਆ ਦਾ ਏਰੀਆ ਵਿੱਚ ਪਰ ਆ ਅੱਛਾ ਹੁਣ ਇਹ ਦੱਸੋ ਕਿ ਜਦੋਂ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਖਡੂਰ ਸਾਹਿਬ ਤੋਂ ਆਉਂਦੇ ਸੀਗੇ ਅਤੇ ਜਲ ਭਰਨ ਦਾ ਉਹ ਤੁਸੀਂ ਕੀ ਸੁਣਿਆ ਕਿਹੜਾ ਥਾਂ ਹੈ ਜਿੱਥੋਂ ਜਲ ਭਰਦੇ ਸੀ
1: ਜਿਹੜਾ ਕਾਗਜ਼ਾਂ ਦੇ ਵਿੱਚ ਹੁਣ ਵੀ ਮੌਜੂਦ ਆ ਉਹ ਇਹੀ ਥਾਂ ਵਾ
0: ਇਹੀ ਥਾਂ
1: ਹਾਂਜੀ ਜਿਹੜਾ ਮਰੱਬੇਬੰਦੀ ਦੇ ਵਿੱਚ ਵੀ ਇਹਨੂੰ ਨਿਸ਼ਾਨਦੇਹੀ ਦੇ ਵਿੱਚ ਵੀ ਆਪਣਾ
0: ਜੇ ਮੈਂ ਕਹਾਂ ਕਿ ਉਂਗਲ ਲਾਓ ਆਹ ਥਾਂ ਉਹ ਥਾਂ ਆਹ ਥਾਂ ਤਾਂ ਕੀ ਕਹੋਗੇ ਤੁਸੀਂ
1: ਇੱਥੋਂ 100 ਫੁੱਟ ਇੱਧਰ
0: ਇੱਥੋਂ 100 ਫੁੱਟ
1: ਇੱਥੋਂ
0: ਆਹੀ ਥਾਂ ਹੈ
1: ਇਹ ਥਾਂ ਹੈ ਜੀ
0: ਅਸੀਂ ਬੌਲੀ ਸਾਹਿਬ ਦੇ ਬਿਲਕੁਲ ਪਿਛਲੇ ਪਾਸੇ ਹੀ ਖੜ੍ਹੇ ਹਾਂ ਪਿਆਰਿਓ ਜਿੱਥੇ ਉਹ ਥਾਂ ਹੈ ਹੁਣ ਫਿਰ ਗੱਲ ਉੱਥੇ ਆ ਜਾਂਦੀ ਹੈ ਇਤਿਹਾਸ ਅਸੀਂ ਸੁਣਾਈ ਜਾਂਦੇ ਹਾਂ ਕਿ 12 ਸਾਲ ਸਤਿਗੁਰੂ ਜੀ ਇੱਥੋਂ ਜਲ ਲੈਣ ਆਉਂਦੇ ਰਹੇ ਪਰ ਅਸੀਂ ਨਾ ਤਾਂ ਪਾਣੀ ਦਾ ਸੋਰਸ ਬਚਾ ਸਕੇ ਕਿ ਇੱਥੋਂ ਪਾਣੀ ਲੰਘਦਾ ਰਹੇ ਸਾਫ਼ ਸੁਥਰਾ ਹੁਣ ਆਹ ਸਾਹਮਣੇ ਬੌਲੀ ਸਾਹਿਬ ਹੈ ਅਤੇ ਪਿੱਛੇ ਹਾਲਾਤ ਵੇਖੋ ਪਾਣੀ ਦੇ ਫਿਰ ਦੂਜੇ ਨੰਬਰ 'ਤੇ ਨਾ ਅਸੀਂ ਉਹ ਯਾਦਗਾਰਾਂ ਬਣਾ ਸਕੇ ਸਤਿਗੁਰੂ ਜੀ ਦੀਆਂ ਯਾਦਗਾਰਾਂ ਪਿਆਰੇ ਉਹ ਕਿੱਡਾ ਪਿਆਰਾ ਇਤਿਹਾਸ ਹੈ ਮਹਾਰਾਜ ਕਿਰਪਾ ਕਰ ਰਹੇ ਮੈਨੂੰ ਤਾਂ ਲੱਗਦਾ ਇਹ ਸਾਰਾ ਕੁਛ ਸਾਨੂੰ ਸਾਂਭਣਾ ਚਾਹੀਦਾ ਸੀ ਅੱਜ ਵੇਖੋ ਤਾਂ ਪਾਣੀ ਪਾਣੀ ਦਿਖਾਈ ਦੇ ਰਿਹਾ ਦੂਰ ਤੱਕ ਅਤੇ ਪਾਣੀ ਪਾਣੀ ਅਤੇ ਇਹਦੇ ਵਿੱਚ ਸਾਰੀ ਹਰੀ ਬੂਟੀ ਹੈ ਇਹ ਛੱਪੜ ਦਾ ਰੂਪ ਹੀ ਅੱਜ ਹੋ ਗਿਆ ਅਤੇ ਜਦੋਂ ਕਿ ਅਸਲ ਵਿੱਚ ਦਰਿਆ ਦਾ ਫਲੋ ਹੈ
1: ਬਿਲਕੁਲ ਜੀ ਇਹ ਬਹੁਤ ਪਵਿੱਤਰ ਜਗ੍ਹਾ ਹੈ ਜੀ ਇੱਥੋਂ ਗੁਰੂ ਪਾਤਸ਼ਾਹ ਦੇ 12 ਸਾਲ ਚਰਨ ਪਏ ਆ ਬਹੁਤ ਪਵਿੱਤਰ ਜਗ੍ਹਾ
0: ਅੱਛਾ ਇੱਕ ਗੱਲ ਦੱਸੋ ਐਤਕੀ ਇੰਨੇ ਹੜ੍ਹ ਆਏ ਸੀ ਉਦੋਂ ਪਾਣੀ ਆਇਆ ਇੱਥੇ
1: ਪਾਣੀ ਉਸ ਤਰ੍ਹਾਂ ਨਹੀਂ ਆਇਆ ਮਤਲਬ ਟੁੱਟ ਕੇ ਨਹੀਂ ਆਇਆ ਕੁਦਰਤੀ ਤੌਰ 'ਤੇ ਸੋਮੇ ਫੁੱਟ ਫੁੱਟ ਕੇ ਇੱਧਰ ਪਾਣੀ ਸਾਰਾ ਇਕੱਠਾ
0: ਪਾਣੀ ਚੜ੍ਹ ਜਾਂਦਾ
1: ਪਾਣੀ ਚੜ੍ਹ ਜਾਂਦਾ
0: ਇਹਨਾਂ ਘਰਾਂ 'ਚ ਵੀ ਆਇਆ ਫਿਰ
1: ਘਰਾਂ ਤੱਕ ਨਹੀਂ ਬਸ ਇੱਥੋਂ ਤੱਕ ਨਾਲ ਇੱਥੇ ਤੱਕ ਪਹੁੰਚ
0: ਜਾਂਦਾ ਕਿਉਂਕਿ ਹੁਣ ਤਾਂ ਪਾਣੀ ਬਹੁਤ ਨੀਵਾਂ ਜੇ ਆਪਣੇ
1: ਹਾਂਜੀ ਹਾਂਜੀ 4 ਫੁੱਟ ਤੋਂ ਚੱਲ ਗਿਆ
0: ਹਾਂਜੀ ਚਲੋ ਇਹ ਵੀ ਪੱਖ ਜਿਹੜਾ ਇਤਿਹਾਸ ਦਾ ਬਹੁਤ ਸੋਚਣ ਵਾਲਾ ਹੈ ਕੌਮ ਨੂੰ ਇੱਧਰ ਨੂੰ ਧਿਆਨ ਦੇਣ ਦੀ ਲੋੜ ਆ ਹੈਰਾਨੀ ਦੀ ਗੱਲ ਹੈ ਕਿ ਤੀਜੇ ਪਾਤਸ਼ਾਹ ਅਤੇ ਚੌਥੇ ਪਾਤਸ਼ਾਹ ਦਾ ਅੰਗੀਠਾ ਸਾਹਿਬ ਹੋਵੇ ਤਾਂ ਸਾਡਾ ਉੱਧਰ ਨੂੰ ਕੋਈ ਧਿਆਨ ਹੀ ਨਹੀਂ ਆਹੀ ਥਾਂ ਹੋ ਸਕਦਾ ਕਿਤੇ ਗਾਗਰ ਰੱਖਦੇ ਹੋਣ ਮਤਲਬ ਇਮੈਜਿਨ ਹੀ ਕਰ ਰਹੇ ਆਪਾਂ ਤਾਂ ਵੀ ਚਲੋ ਹੁਣ ਤਾਂ ਥੋੜ੍ਹਾ ਜਿਹਾ ਬਦਲ ਗਿਆ ਜੀਓਗ੍ਰਾਫਿਕਲੀ ਮਹਾਰਾਜ ਕਿਤੇ ਗਾਗਰ ਰੱਖਦੇ ਹੋਣਗੇ ਆਪ ਇਸ਼ਨਾਨ ਕਰਦੇ ਹੋਣਗੇ ਯਾਦ ਕਰਦੇ ਕਰਦੇ ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਨੂੰ ਫਿਰ ਬਾਹਰ ਨਿਕਲ ਕੇ ਉਹ ਗਾਗਰ ਨੂੰ ਭਰਦੇ ਹੋਣਗੇ ਆਪਣੇ ਕੱਪੜੇ ਲੀੜੇ ਵੀ ਚੇਂਜ ਕਰਦੇ ਹੋਣਗੇ ਫਿਰ ਗਾਗਰ ਨੂੰ ਭਰਦੇ ਹੋਣਗੇ ਫਿਰ ਗਾਗਰ ਭਰ ਕੇ ਅਤੇ ਇੱਥੋਂ ਪਹਿਲਾਂ ਤਾਂ ਆਹ ਉਚਾਈ ਚੜ੍ਹਦੇ ਹੋਣਗੇ ਫਿਰ ਇੱਥੋਂ ਵੇਖੋ ਨਾ ਕਿੰਨੇ 9 ਕਿਲੋਮੀਟਰ ਇੱਥੋਂ ਖਡੂਰ ਸਾਹਿਬ
1: 9 ਕਿਲੋਮੀਟਰ
0: 9 ਕਿਲੋਮੀਟਰ ਔਰ ਇਹ ਇੱਕ ਦਿਨ ਦਾ ਕੰਮ ਨਹੀਂ ਹੈ ਪਿਆਰਿਓ 12 ਸਾਲ ਸਤਿਗੁਰੂ ਜੀ ਨੇ ਡੇਲੀ ਇਹ ਸੇਵਾ ਨਿਭਾਈ ਹੈ ਅਤੇ ਇਹ ਉਹ ਸਥਾਨ ਹੈ ਪਿਆਰਿਓ ਹੁਣ ਤਾਂ ਇਹ ਜਿਹੜਾ ਥਾਂ ਹੈ ਸਾਰਾ ਨਸ਼ਈਆਂ ਦਾ ਅੱਡਾ ਬਣਿਆ ਜਿੱਥੇ ਅਸੀਂ ਖੜ੍ਹੇ ਹਾਂ ਥੱਲੇ ਤੁਹਾਨੂੰ ਤੰਬਾਕੂ ਦੇ ਪੈਕਟ ਹੀ ਪੈਕਟ ਪਏ ਦਿਖਣਗੇ ਸਰਿੰਜਾਂ ਵੀ ਇੱਥੇ ਦਿਖਾਈ ਦੇ ਰਹੀਆਂ ਅਤੇ ਕਈ ਵਾਰੀ ਨਾ ਸੰਗਤ ਕਹਿ ਦਿੰਦੀ ਕਿ ਤੁਸੀਂ ਜੋੜੇ ਕਿਉਂ ਨਹੀਂ ਲਾਉਂਦੇ ਇਹੋ ਜਿਹੇ ਥਾਂ 'ਤੇ ਜਾ ਕੇ ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਇਹ ਬਹੁਤ ਮੁਸ਼ਕਲ ਆ ਕਿਉਂਕਿ ਅੱਜ ਕੱਲ੍ਹ ਤੁਹਾਨੂੰ ਪਤਾ ਸੂਈਆਂ ਆਹ ਵੇਖੋ ਆਹ ਵੀ ਸਰਿੰਜ ਪਈ ਹੈ ਪਿਆਰੇ ਹੁਣ ਸਰਿੰਜ ਦੀ ਗੱਲ ਕਰਦੇ ਸੀ ਆਹ ਸਰਿੰਜ ਪਈ ਹੈ ਅੱਗੇ ਉੱਧਰ ਵੀ ਵੇਖੀ ਸੀ ਅਸੀਂ ਇਸ ਕਰਕੇ ਭਾਈ ਇਹ ਨਸ਼ਈਆਂ ਦੇ ਗਾੜ ਆ ਇੱਥੇ ਸੂਈਆਂ ਵੀ ਹੋ ਸਕਦੀਆਂ ਅਤੇ ਸੂਈਆਂ ਦੇ ਰੈਪਰ ਪਏ ਆ ਲਿਫਾਫੇ ਪਏ ਪਤਾ ਲੱਗਦਾ ਹੈ ਦੂਜਾ ਘਰ ਆ ਵਾ
1: ਹਾਂਜੀ ਆਏ ਸੀ ਸਾਡੇ ਨਾਲ ਹੀ
0: ਬਾਬਾ ਕਿਹੜੇ ਬਾਬਾ ਜੀ ਆਏ ਸੀ ਇੱਥੇ
1: ਭੋਲਾ ਸਿੰਘ ਜੀ
0: ਤੇ ਤੁਹਾਨੂੰ ਕੀ ਲੱਗਦਾ ਇਹੀ ਥਾਂ ਵਾ ਤੇ ਜੇ ਇੱਥੇ ਮਤਲਬ ਸਥਾਨ ਬਣ ਜੇ ਤੇ ਤੁਹਾਨੂੰ ਕੋਈ ਇਤਰਾਜ਼ ਤਾਂ ਨਹੀਂ ਆ ਠੀਕ ਹੈ ਠੀਕ ਹੈ ਠੀਕ ਹੈ ਕੌਣ ਕੌਣ ਇਸ ਘਰ 'ਚ ਰਹਿੰਦਾ ਹੈ ਚਾਰ ਵਾਹ ਜੀ ਵਾਹ ਖੁੱਲ੍ਹਾ ਪਰਿਵਾਰ ਰਹਿੰਦਾ ਹੈ ਵੇਖੋ ਇਹ ਅਸੀਂ ਆਪਣੇ ਕੋਲੋਂ ਨਹੀਂ ਗੱਲਾਂ ਬਣਾ ਕੇ ਕਹਿ ਰਹੇ ਇਹ ਵੀ ਕਹਿੰਦੇ ਅਸੀਂ ਸੁਣਿਆ ਹੋਇਆ ਕਿ ਸਾਡੇ ਘਰਾਂ 'ਚ ਅਸੀਂ ਸੋਚਿਆ ਵੀ ਨਾ ਜਾਈਏ ਘਰ 'ਚ ਅਵਾਇਡ ਕਰਦੇ ਹਾਂ ਮੁੱਕ ਦਾ ਹੀ ਗੱਲ ਸੀ ਸਾਡੀ ਇਸ ਵੀਡੀਓ ਦਾ ਅੱਜ ਦਾ ਮਕਸਦ ਸੀ ਕਿ ਜਿਹੜੀ ਗੱਲ ਸੰਗਤ ਤੱਕ ਜ਼ਰੂਰ ਪਹੁੰਚੇ ਤਾਂ ਜੋ ਅੱਗੇ ਚੱਲੀਏ ਕੁਛ ਨਾ ਕੁਛ ਰਾਹ ਨਿਕਲੇ ਪਰ ਵੇਖੋ ਅਸੀਂ ਵਾਪਸ ਜਾ ਰਹੇ ਸੀ ਗੱਡੀ ਨੂੰ ਹੁਣ ਤਾਂ ਚੱਲੇ ਹੀ ਸੀਗੇ ਅਤੇ ਇਹਨਾਂ ਨੇ ਆਪ ਹੀ ਰੋਕ ਕੇ ਗੱਲ ਕੀਤੀ ਕਿ ਇਹ ਵੀ ਘਰ ਦਾ ਨਾਂ ਆਉਂਦਾ ਹੈ ਅਤੇ ਹੈ ਇੱਕ ਹੀ ਗੱਲ ਆ ਜੀ ਉਹਨਾਂ ਕਥਾਂ ਵੇਖਿਆ ਜਾਵੇ ਤੇ ਜਦੋਂ ਖੁੱਲੀਆਂ ਸਮਾਧਾਂ ਹੁੰਦੀਆਂ ਸੀ ਉਦੋਂ ਇਹ ਸਾਰਾ ਥਾਂ ਉਹੀ ਆ ਆ ਵੇਚੀ

0: ਦੋ ਘਰ ਛੋਟੇ ਛੋਟੇ ਬਣੇ ਹੋਏ ਆ। ਚਲੋ ਕੋਈ ਗੱਲ ਨੀ, ਤੁਹਾਡੀ ਗੱਲ ਅਸੀਂ ਸਮਝ ਲਈ ਆ। ਮੇਰੇ ਵਰਗਾ ਮੂਰਖ ਕੀ ਜਾਣੇ ਕਿ ਸਤਿਗੁਰੂ ਜੀ ਦਾ ਹੁਕਮ ਕੀ ਹੈ, ਸਤਿਗੁਰੂ ਜੀ ਦਾ ਭਾਣਾ ਕੀ ਹੈ। ਵੈਸੇ ਤਾਂ ਦਾਸ ਨੂੰ ਲੱਗਦਾ ਨਹੀਂ ਕਿ ਛੇਵੇਂ ਪਾਤਸ਼ਾਹ ਜੀ ਨੇ ਐਸੇ ਬਚਨ ਕੀਤੇ ਹੋਣਗੇ ਕਿ ਇਹ ਅੰਗੀਠਾ ਸਾਹਿਬ ਦੁਬਾਰਾ ਨਾ ਬਣਾਇਓ। ਮੰਨ ਲਓ ਇਹ ਬਚਨ ਵੀ ਕੀਤੇ ਹੋਏ ਤਾਂ ਕੀ ਸਾਨੂੰ ਪੰਥਕ ਤੌਰ 'ਤੇ ਮਹਾਰਾਜ ਕੋਲੋਂ ਮੁਆਫ਼ੀ ਨਹੀਂ ਮੰਗਣੀ ਚਾਹੀਦੀ ਕਿ ਅਸੀਂ ਸਤਿਗੁਰੂ ਜੀ ਦੇ ਇੰਨੇ ਪਿਆਰੇ ਅਸਥਾਨ ਸਾਂਭ ਨਹੀਂ ਸਕੇ? ਮਹਾਰਾਜ ਤਰਸ ਕਰੇ ਸੰਗਤ ਜੀ, ਇਹ ਗੱਲ ਹੁਣ ਪੰਥ ਦੀ ਕਟਹਿਰੀ ਵਿੱਚ ਹੈ। ਦਾਤਾ ਕਿਰਪਾ ਕਰੇ, ਦਾਸ ਨੂੰ ਐਂ ਲੱਗਦਾ ਹੈ ਕਿ ਸਾਨੂੰ ਆਪਣੇ ਸਥਾਨਾਂ ਨੂੰ ਸੰਭਾਲਣਾ ਚਾਹੀਦਾ ਹੈ, ਜਿੱਥੋਂ ਗਾਗਰ ਭਰਦੇ ਰਹੇ, ਜਿੱਥੇ ਮਹਾਰਾਜ ਜੀਆਂ ਦੇ ਅੰਗੀਠੇ ਸੀ। ਇੰਨੀ ਸਾਂਝ ਕਰਕੇ ਆਪ ਜੀ ਦੇ ਨਾਲ ਹੁਣ ਫਤਿਹ ਬੁਲਾਉਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।
1: ਅੰਬਰ ਗਰੁੱਪ ਹਾਇਰ ਕਰ ਰਹੇ ਨੇ 1 ਸਾਲ ਦੇ ਐਕਸਪੀਰੀਅੰਸ ਤੇ ਕਲੀਨ ਰਿਕਾਰਡ ਵਾਲੇ ਓਨਰ ਆਪਰੇਟਰਸ ਨੂੰ। ਟਰੱਕਿੰਗ ਇੰਡਸਟਰੀ ਵਿੱਚ 25 ਸਾਲ ਤੋਂ ਵੱਧ ਐਕਸਪੀਰੀਅੰਸ ਅਤੇ ਇੰਟਰਮੋਡਲ ਕੰਟੇਨਰਸ 'ਚ ਵੱਡਾ ਨਾਂ ਅਮਰ ਗਰੁੱਪ, ਜਿੱਥੇ ਤੁਹਾਨੂੰ ਮਿਲਣਗੇ ਵਧੀਆ ਰੇਟਸ, ਔਨ ਟਾਈਮ ਵੀਕਲੀ ਪੇਮੈਂਟ, ਫਿਊਲ ਡਿਸਕਾਊਂਟਸ, 24/7 ਡਿਸਪੈਚ ਸਪੋਰਟ, ਟੋਰਾਂਟੋ ਤੋਂ ਮੋਂਟਰੀਆਲ, GTA ਤੇ ਓਨਟੇਰੀਓ ਭਰ ਵਿੱਚ ਸੇਮ ਡੇ ਘਰ ਵਾਪਸੀ ਵਾਲੇ ਰੈਗੂਲਰ ਅਤੇ ਫਲੈਕਸੀਬਲ ਕੰਟੇਨਰ ਲੋਡਸ। ਹੁਣੇ ਕਾਲ ਕਰੋ 905-893-2270, ਐਕਸਟੈਂਸ਼ਨ 206 ਜਾਂ 207, 905-893-2270, ਐਕਸਟੈਂਸ਼ਨ 206 ਔਰ 207। ਅਮਰ ਗਰੁੱਪ, ਜਿੱਥੇ ਡਰਾਈਵਰਸ ਨੂੰ ਮਿਲੇ ਫੈਮਿਲੀ ਵਾਂਗ ਰਿਸਪੈਕਟ।
2: Best Bargain Carpets and Flooring sirf ek na hi nahi sachi best bargain hai.
3: Best bargain te milde ne brand name carpets, hardwood, vinyl ate laminate floors bargain prices te.
2: Sade store te aake aap selection vekho ya apne ghar baith ke choose karo.
3: Lajawab quality, top class service, best bargain to behtar koi nahi.
2: We also service hotels, motels, banquets and high rise buildings. Best Bargain Carpets, 905-696-7877.
4: CCCA ਲਈ ਕਰਜ਼ਾ ਮਾਫ ਕਰਵਾਉਣਾ ਬਸ ਇੰਨਾ ਹੀ ਆਸਾਨ ਹੈ।
5: ਕਲੈਕਸ਼ਨ ਕਾਲਾਂ, ਪਾਵਰ ਸੇਲ ਨੋਟਿਸ, ਕ੍ਰੈਡਿਟ ਕਾਰਡਾਂ ਦਾ ਉਧਾਰ, ਸਰਕਾਰ ਵੱਲੋਂ ਟੈਕਸ ਦੀ ਮੰਗ, ਤੁਸੀਂ ਇਹਨਾਂ ਸਭ ਤੋਂ ਹੀ ਬਿਨਾਂ ਬੈਂਕਰਪਸੀ ਕੀਤਿਆਂ ਛੁਟਕਾਰਾ ਪਾ ਸਕਦੇ ਹੋ।
6: ਜੇ ਤੁਸੀਂ ਵੀ ਕਰਜ਼ੇ ਤੋਂ ਪਰੇਸ਼ਾਨ ਹੋ ਤਾਂ ਤੁਸੀਂ ਹੁਣੇ ਹੀ ਸਾਨੂੰ ਕਾਲ ਕਰ ਸਕਦੇ ਹੋ, ਅਸੀਂ ਤੁਹਾਡੀ ਪਰੇਸ਼ਾਨੀ ਦੂਰ ਕਰ ਸਕਦੇ ਹਾਂ।
4: ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ।
7: CWC Immigration is one of the largest immigration companies and they have 4 offices in Canada and 12 in India. I know Mr. Kheran personally, I have been to their office too. ਅਤੇ ਉਹਨਾਂ ਦੇ ਕਲਾਇੰਟਸ ਨੂੰ ਵੀ ਮਿਲਿਆ। ਮੈਨੂੰ ਲੱਗਦਾ ਹੈ ਕਿ ਉਹ ਦੇ ਬਿਲੀਵ ਇਨ ਕੁਆਲਿਟੀ ਐਂਡ ਦੇ ਆਰ ਡੈਡੀਕੇਟਡ ਟੂ ਪ੍ਰੋਵਾਈਡਿੰਗ ਕੰਪੀਟੈਂਟ ਸਰਵਿਸਿਜ਼ ਟੂ ਦ ਕਲਾਇੰਟਸ।
8: ਸਤਾਰਿਆਂ ਦੀ ਪਸੰਦ ਅਤੇ ਤੁਹਾਡੇ ਸਾਰਿਆਂ ਦੀ ਪਸੰਦ CWC Immigration। ਇਮੀਗ੍ਰੇਸ਼ਨ ਦੇ ਹਰ ਮਸਲੇ ਲਈ ਇੱਕੋ ਹੀ ਨਾਂ ਅਤੇ ਇੱਕੋ ਹੀ ਥਾਂ, ਇਮੀਗ੍ਰੇਸ਼ਨ ਅਪੀਲਾਂ ਅਤੇ ਇਨਵੈਸਟੀਗੇਸ਼ਨ ਦੇ ਮਾਹਿਰ CWC Immigration, 905-670-4444।
9: ਹੁਣ ਹਰ ਇਵੈਂਟ ਨੂੰ ਬਣਾਓ ਸ਼ਾਨਦਾਰ, ਡਾਵਿੰਚੀ ਬੈਂਕੁਏਟ ਹਾਲ ਦੇ ਨਾਲ ਗ੍ਰੈਂਡ ਇਟਾਲੀਅਨ ਸਟਾਈਲ ਬੈਂਕੁਏਟ ਹਾਲ। ਪੰਜਾਬੀ ਤੇ ਇਟਾਲੀਅਨ ਦੋਵੇਂ ਤਰ੍ਹਾਂ ਦੀਆਂ ਕਿਚਨਸ ਅਵੇਲੇਬਲ ਨੇ ਤੇ ਦੋਵੇਂ ਤਰ੍ਹਾਂ ਦਾ ਫੂਡ ਕਰੋ ਇੰਜੋਏ। ਸਰਵਿਸ ਪੂਰੀ ਹਾਈ ਕਲਾਸ, ਇਵੈਂਟ ਕੋਈ ਵੀ ਹੋਵੇ, ਜੇ ਬੱਲੇ ਬੱਲੇ ਕਰਾਉਣੀ ਆ ਤਾਂ ਬੁੱਕ ਕਰੋ ਡਾਵਿੰਚੀ ਬੈਂਕੁਏਟ ਹਾਲ, 5732 ਹਾਈਵੇ 7 ਵੁੱਡਬ੍ਰਿਜ, ਬ੍ਰੈਂਪਟਨ ਤੇ ਵੁੱਡਬ੍ਰਿਜ ਦੀ ਬਾਉਂਡਰੀ ਤੇ, ਕੋਸਕੋ ਦੇ ਨੇੜੇ। ਫੋਰ ਬੁਕਿੰਗਸ ਕਾਲ ਨਿੰਦਰ ਤਾਲੀਵਾਲ 416-312-1318 or Rambo Sidhu 416-831-3609.
10: क्या लगा था तुझे मेरे खिलाफ गवाही देके
11: चुप बच जाएगी?
10: क्या कोई नहीं आएगा तुझे बचाने के लिए?
12: वाह मेरे हीरो, आते ही कर दिया गुंडों को जीरो।
10: मेरे दो तीन आदमियों को मार के खुद को तू शेर समझ रहा है?
11: अरे पूरी फौज चली है तीर्थ लड़ने के लिए,
10: तो भेज अपनी फौज, अब तू ही आ जा।
13: अरे ऐसा तू क्या खाता है यार, इतनी ताकत कहां से लाता है?
10: मेरा भरोसेमंद साथी एक्स प्लस गोल्ड कैप्सूल, जो देता है मुझे घोड़े की जैसी चुस्ती, फुर्ती और ताकत, और साथ में बढ़ाता है मेरा स्टैमिना।
14: Gig Express ਜੋ ਕਿ ਹਾਇਰ ਕਰ ਰਹੇ ਨੇ ਓਨਰ ਓਪਰੇਟਰ ਅਤੇ ਕੰਪਨੀ ਡਰਾਈਵਰ ਫਾਰ ਸਿਟੀ ਵਰਕ ਐਂਡ ਮੋਂਟਰੀਅਲ ਟ੍ਰਿਪ। ਜੇ ਤੁਸੀਂ ਓਨਟੈਰੀਓ ਦੇ ਕਿਸੇ ਵੀ ਸਿਟੀ 'ਚ ਰਹਿੰਦੇ ਹੋ ਤੇ ਮਿਸਿਸਾਗਾ ਤੋਂ ਓਸ਼ਵਾ ਜਾਂ ਮਿਸਿਸਾਗਾ ਤੋਂ ਵਿੰਸਰ ਦੇ ਲੋਡ ਲੈਣਾ ਚਾਹੁੰਦੇ ਹੋ ਤੇ ਅੱਜ ਹੀ ਕਾਲ ਕਰੋ 905-615-0544 extension 6013 Gig Express।

0: ਐਕਸਪ੍ਰੈਸ।
1: ਸਤਿ ਸ਼੍ਰੀ ਅਕਾਲ ਜੀ, ਦੇਖ ਰਹੇ ਸਾਰੇ ਦਰਸ਼ਕਾਂ ਨੂੰ, ਮਹਿੰਦਰਪਾਲ ਸਿੰਘ ਢੇਰੀ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਅਤੇ ਜਿਵੇਂ ਸਾਡੇ ਦਰਸ਼ਕਾਂ ਨੂੰ ਪਤਾ ਹੀ ਹੈ ਜੀ, ਹੁਣ ਗਰਮੀਆਂ ਦਾ ਸੀਜ਼ਨ ਆ ਚੁੱਕਾ ਅਤੇ ਕੇਟਰਿੰਗ ਘਰਾਂ ਦੇ ਵਿੱਚ ਵਿਆਹ ਸ਼ਾਦੀਆਂ ਫੰਕਸ਼ਨ ਸਾਰਾ ਕੁਛ, ਅਖੰਡ ਪਾਠ ਘਰਾਂ ਦੀ, ਨਵੇਂ ਘਰ ਦੀ ਓਪਨਿੰਗ, ਬੱਚੇ ਦਾ ਬਰਥਡੇ ਤੁਸੀਂ ਕਰਨਾ ਤਾਂ ਮੋਹਨ ਢਾਬੇ ਨੂੰ ਤੁਸੀਂ ਭੁੱਲ ਨਾ ਜਾਇਓ। ਕੇਟਰਿੰਗ ਕਰਵਾਉਣੀ ਹੈ ਤਾਂ ਤੁਸੀਂ ਜ਼ਰੂਰ ਸਾਡੇ ਨਾਲ ਸੰਪਰਕ ਕਰੋ, ਮੋਹਨ ਢਾਬੇ 'ਤੇ ਆਓ, 416-450-99। ਸਾਡੇ ਕੋਲ ਹਰ ਤਰ੍ਹਾਂ ਦੇ ਨਵੇਂ ਨਵੇਂ ਡਿਜ਼ਾਈਨ, ਹੁਣ ਤੁਹਾਨੂੰ ਡਿਸਪੋਜ਼ੇਬਲ ਪਲੇਟਾਂ ਲੈ ਕੇ ਆਉਣ ਦੀ ਵੀ ਲੋੜ ਨਹੀਂ, ਸਾਡੇ ਕੋਲ ਨਵੀਆਂ ਨਵੀਆਂ ਪਲੇਟਾਂ, ਕੱਪ, ਕੌਲੀਆਂ, ਗਲਾਸ ਸਾਰਾ ਕੁਝ ਪਹੁੰਚ ਚੁੱਕਾ। ਅਤੇ ਤੁਸੀਂ ਜ਼ਰੂਰ ਇੱਕ ਵਾਰ ਸਾਡੇ ਨਾਲ ਸੰਪਰਕ ਕਰੋ, ਸਾਡਾ ਫੂਡ ਤਾਂ ਤੁਸੀਂ ਆਲਰੇਡੀ ਟਰਾਈ ਕਰ ਚੁੱਕੇ ਹੋ, ਸਾਡੀ ਪ੍ਰੈਜੈਂਟੇਸ਼ਨ ਦੇਖੋ, ਇੱਕ ਵਾਰ ਸਾਡੇ ਯੂਨਿਟ ਦੇ ਵਿੱਚ, ਸਾਡੇ ਰੈਸਟੋਰੈਂਟ ਦੇ ਵਿੱਚ ਪਧਾਰੋ। ਇੱਕ ਕੁਈਨਸ ਗੇਟ ਬੁੱਲੇਵਾਰਡ ਯੂਨਿਟ ਨੰਬਰ 13, ਅਸੀਂ ਬੋਲਟਨ ਦੇ ਵਿੱਚ ਹਾਂ ਜੀ, ਆਪਣੇ ਹਾਈਵੇ 50 ਐਂਡ ਕੁਈਨਸ ਗੇਟ ਦਾ ਕਾਰਨਰ ਹੈ, ਮੋਹਨ ਢਾਬਾ, 416-450-99। ਸਤਿ ਸ਼੍ਰੀ ਅਕਾਲ ਜੀ।
0: ਜੇ ਤੁਸੀਂ ਵਧੀਆ ਸਪੋਰਟਸ ਮਟੀਰੀਅਲ ਜਿਵੇਂ ਕਿ ਜਰਸੀ, ਟੀ ਸ਼ਰਟ, ਬੈਟਸ, ਟਰੋਫੀਜ਼, ਸ਼ੂਜ਼ ਜਾਂ ਵੀ ਕਿਸੇ ਵੀ ਤਰ੍ਹਾਂ ਦੇ ਸਪੋਰਟਸ ਅਸੈਸਰੀ ਦੀ ਪਾਲ ਵਿੱਚ ਹੋ, ਜਾਂ ਫਿਰ ਤੁਸੀਂ ਆਪਣੀ ਟੀ ਸ਼ਰਟ 'ਤੇ ਮਨਪਸੰਦ ਪ੍ਰਿੰਟਿੰਗ ਕਰਾਉਣਾ ਚਾਹੁੰਦੇ ਹੋ, ਤਾਂ ਅੱਜ ਹੀ ਵਿਜ਼ਿਟ ਕਰੋ ਪੰਜਾਬ ਸਪੋਰਟਸ, 2565 ਸਟੀਲਜ਼ ਐਵਨਿਊ ਈਸਟ, ਬਰੈਂਪਟਨ। ਵਧੇਰੀ ਜਾਣਕਾਰੀ ਲਈ ਤੁਸੀਂ ਕਾਲ ਕਰ ਸਕਦੇ ਹੋ 9057897664।
2: ਕੁਆਂਟਮ ਫਾਈਨੈਂਸ਼ੀਅਲ ਪਲੈਨਿੰਗ 1998 ਤੋਂ ਇੰਸ਼ੋਰੈਂਸ ਅਤੇ ਇਨਵੈਸਟਮੈਂਟ ਦੀਆਂ ਸਰਵਿਸਿਜ਼ ਪ੍ਰੋਵਾਈਡ ਕਰ ਰਿਹਾ ਹੈ, ਜਿਸ ਤਰ੍ਹਾਂ ਕਿ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਐਂਡ ਡਿਸੇਬਿਲਿਟੀ ਇੰਸ਼ੋਰੈਂਸ।
3: ਗਵਰਨਮੈਂਟ ਰੈਗੂਲੇਟਡ ਪਲੈਨ ਜਿਵੇਂ RRSP, RESP ਜਾਂ TFSA ਅਤੇ ਨੌਨ ਰਜਿਸਟਰਡ ਪਲੈਨਸ ਵਿੱਚ 8-12% ਰਿਟਰਨ ਲੈਣ ਲਈ ਤੁਸੀਂ ਕੁਆਂਟਮ ਫਾਈਨੈਂਸ਼ੀਅਲ ਪਲੈਨਿੰਗ ਦੇ ਕਿਸੇ ਵੀ ਐਡਵਾਈਜ਼ਰ ਨਾਲ ਕੰਟੈਕਟ ਕਰ ਸਕਦੇ ਹੋ।
4: ਜੇਕਰ ਤੁਸੀਂ ਵੀ ਸਾਡੀ ਟੀਮ ਨੂੰ ਜੁਆਇਨ ਕਰਨਾ ਚਾਹੁੰਦੇ ਹੋ, $60,000 ਤੋਂ $1,00,000 ਦੀ ਸਲਾਨਾ ਇਨਕਮ ਕਿਵੇਂ ਲੈ ਸਕਦੇ ਹੋ, ਉਹਦੇ ਵਾਸਤੇ ਹੁਣੇ ਸਾਨੂੰ ਸੰਪਰਕ ਕਰੋ।
5: ਰੱਬ ਨਾ ਕਰੇ ਜੇ ਤੁਹਾਡੀ ਕਾਰ, ਟਰੱਕ ਜਾਂ ਟ੍ਰੇਲਰ ਕਿਤੇ ਵੀ ਐਕਸੀਡੈਂਟ ਹੋ ਗਿਆ ਹੈ ਜਾਂ ਖਰਾਬ ਹੋ ਗਈ ਹੈ ਤਾਂ ਫਿਕਰ ਕਰਨ ਦੀ ਜ਼ਰੂਰਤ ਨਹੀਂ, ਅੱਜ ਹੀ ਕਾਲ ਕਰੋ ST Towing ਜਾਂ ਕਾਮਟੋ 416-243-7777 ਜਾਂ ਤੁਸੀਂ ਕਾਲ ਕਰ ਸਕਦੇ ਹੋ 416-513-1313। ਇਹ ਸਾਰੀ ਇੰਸ਼ੋਰੈਂਸ ਕੰਪਨੀ ਨਾਲ ਖੁਦ ਡੀਲ ਕਰਦੇ ਨੇ ST Towing।
6: Sarai Trucking, the name you can trust in transportation industry. Hire kar rahe ne AZ company drivers and owner operators for Midwest, Southwest, California and Toronto Montreal run. Steady work around the year. All new equipments de naal 24/7 di friendly dispatch ate vadhiya pay rate te weekly payment basis te direct deposit lain layi ajj hi call karo. Sarai Trucking 905-794-8837 905-794-8837

ਗੁਜ਼ਾਰਿਸ਼ ਮੇਰੀ ਇੰਨੀ ਹੈ ਸਪੀਕਰ ਸਾਹਿਬ ਕਿ ਵੇਖੋ ਅੱਠਵਾਂ ਹੈ ਸਪੈਸ਼ਲ ਸੈਸ਼ਨ, ਅੱਠ ਹੋ ਗਏ ਨੇ। ਪਹਿਲੀ ਅਪ੍ਰੈਲ 2022 ਚ ਹੋਇਆ, ਫਿਰ 3 ਅਕਤੂਬਰ 2022 ਚ, ਫਿਰ 19 ਤੋਂ 20 ਜੂਨ 2023, ਫਿਰ 5 ਮਈ 2025, ਫਿਰ 10 ਤੋਂ 15 ਜੁਲਾਈ 2025, ਫਿਰ 26 ਸਪਤੰਬਰ 2025, 13 ਅਪ੍ਰੈਲ 2026 ਤੇ ਅੱਜ। ਇਹ ਸਾਰੇ ਜਿੰਨੇ ਸਰ ਸਪੈਸ਼ਲ ਸੈਸ਼ਨ ਆਏ ਨੇ ਸਪੀਕਰ ਸਾਹਿਬ, ਮੈਂ ਤੁਹਾਡਾ ਤਾਂ ਇਹਦੇ ਚੋਂ ਅਲਟੀਮੇਟਲੀ ਸਿੱਟਾ ਕੀ ਨਿਕਲਿਆ? ਨਥਿੰਗ ਹੈਜ਼ ਕਮ ਆਊਟ ਆਫ। ਅਸੀਂ ਹਰ ਜਗ੍ਹਾ ਮੈਜੋਰਿਟੀ ਤੇ ਜਗ੍ਹਾ ਤੇ ਅਸੀਂ ਤੁਹਾਡੀ ਸਪੋਰਟ ਕੀਤੀ ਹੈ, ਬਟ ਸਪੈਸ਼ਲ ਸੈਸ਼ਨ ਸਦਲੇ ਕੋਈ ਉਹਦਾ ਸਿੱਟਾ ਨਹੀਂ ਕੋਈ ਨਿਕਲਿਆ। ਤਾਂ ਮੈਂ ਤੁਹਾਨੂੰ ਇਹੀ ਕਹਿਣਾ ਚਾਹੁੰਦਾ ਸਰ ਕਿ ਜੇ ਸੈਸ਼ਨ ਹੀ ਸੱਦਣਾ ਹੁੰਦਾ ਤੇ ਆਪਾਂ ਰੈਗੂਲਰ ਸੈਸ਼ਨ ਸੱਦੀਏ। ਇਹਦੇ ਵਿੱਚ ਵੀ ਕੋਈ ਕੁਐਸਚਨ ਆਰ ਨਹੀਂ ਸਰ, ਇਹਦੇ ਵਿੱਚ ਕੋਈ ਜ਼ੀਰੋ ਆਰ ਨਹੀਂ ਜੀ। ਇਹਦੇ ਵਿੱਚ ਆਪਣੇ ਏਰੀਏ ਦੀ ਕਿਸੇ ਨੇ ਵੀ, ਸਾਰੇ MLA ਸਾਹਿਬਾਨਾਂ ਨੇ ਆਪਣੀ ਕੋਈ ਗੱਲ ਰੱਖਣੀ ਹੈ, ਕੋਈ ਬਿਜ਼ਨਸ ਐਡਵਾਈਜ਼ਰੀ ਕਮੇਟੀ ਦੀ ਮੀਟਿੰਗ ਕੋਈ ਨਹੀਂ ਜੀ। ਤਾਂ ਮੇਰੀ ਗੁਜ਼ਾਰਿਸ਼ ਹੈ ਕਿ ਰੈਗੂਲਰ ਸੈਸ਼ਨ ਸੱਦਿਆ ਕਰੋ, ਹਰ ਆਦਮੀ ਨੂੰ ਟਾਈਮ ਵੀ ਮਿਲ ਸਕੇ। ਮੇਰੀ ਇਹ ਬੇਨਤੀ ਹੈ, ਨਹੀਂ ਤੇ ਜਿੰਨੇ 8 ਸੈਸ਼ਨ ਅਜੇ ਤੱਕ ਬੁਲਾਏ ਗਏ ਨੇ, ਇਹਨਾਂ ਦਾ ਕੋਈ ਨਤੀਜਾ, ਕੋਈ ਸਿੱਟਾ ਨਹੀਂ ਨਿਕਲ ਸਕਦਾ। ਮੈਂ ਇੰਨੀ ਗੱਲ ਕਹਿਣਾ ਚਾਹੁੰਦਾ।

0: ਗੱਲ ਆ ਗਈ ਜੀ। ਮੁੱਖ ਮੰਤਰੀ ਸਾਹਿਬ
1: ਐਲ ਓ ਪੀ ਸਾਹਿਬ, ਜਿਹੜਾ ਆਪਾਂ ਪਿਛਲੇ ਦਿਨੀ ਸਪੈਸ਼ਲ ਸੈਸ਼ਨ ਸੱਦਿਆ ਸੀ, ਤੁਸੀਂ ਕਹਿੰਦੇ ਹੋ ਕਿ ਇਹਨਾਂ ਸੈਸ਼ਨਾਂ ਦਾ ਕੋਈ ਨਤੀਜਾ ਨਿਕਲਦਾ। ਗੁਰੂ ਸਾਹਿਬ ਦੀ ਬੇਅਦਬੀ ਦੇ ਵਿਰੁੱਧ ਜੋ ਕਾਨੂੰਨ ਬਣਾਇਆ ਸੀਗਾ, ਜੋ ਆਪਾਂ ਸੋਧ ਕੀਤੀ ਸੀ, ਹਾਲਾਂਕਿ ਪ੍ਰਗਟ ਸਿੰਘ ਜੀ ਕਹਿੰਦੇ ਸੀ ਰਾਸ਼ਟਰਪਤੀ ਕੋਲ ਫਸ ਜਾਊਗਾ, ਪਤਾ ਨਹੀਂ ਕਿੱਥੇ ਫਸ ਜਾਊਗਾ, ਚਲੋ ਕਾਂਗਰਸ ਕੋਲ ਆਲਟਰਨੇਟਿਵ ਹੋਣਗੇ, ਪਰ ਸਰ ਉਹ ਤਾਂ ਫਿਰ ਜਦੋਂ ਦਾ ਗਵਰਨਰ ਸਾਹਿਬ ਨੇ ਸਾਈਨ ਕਰਤਾ ਤੇ ਫਿਰ ਉਹ ਇਸੇ ਸਪੈਸ਼ਲ ਸੈਸ਼ਨ ਦੀ ਰਿਜ਼ਲਟ ਸੀਗਾ। ਤੁਸੀਂ ਇਹ ਕਿਵੇਂ ਕਹਿ ਸਕਦੇ ਹੋ ਕਿ ਇਹਨਾਂ ਸੈਸ਼ਨਾਂ ਦਾ ਕੋਈ ਨਤੀਜਾ ਨਿਕਲਦਾ? ਮਤਲਬ ਤੁਸੀਂ ਆਉਣਾ ਨਹੀਂ ਚਾਹੁੰਦੇ ਇੱਥੇ ਜਾਂ ਬਾਈਕਾਟ ਕਰਨਾ ਚਾਹੁੰਦੇ? ਮਤਲਬ ਆਰਾਮ ਨਾਲ ਗੱਲ ਕਰੀਏ ਆਪਾਂ, ਅੱਜ ਕੋਈ ਅਸੀਂ ਨਹੀਂ, ਮਤਲਬ ਮੈਨੂੰ ਇਹ ਸਮਝ ਨਹੀਂ ਆਈ ਕਿ ਤੁਹਾਨੂੰ ਸਪੈਸ਼ਲ ਸੈਸ਼ਨ ਜਾਂ ਕੁਐਸਚਨ, ਕਿੰਨੇ ਕੁਐਸਚਨ ਨੇ ਤੁਹਾਡੇ? ਆਪਾਂ ਕੁਐਸਚਨਾਂ ਪਰ ਐਂ ਕਰਾਂਗੇ, ਮੌਨਸੂਨ ਸੈਸ਼ਨ ਆਊਗਾ, ਹਜ਼ਾਰਾਂ ਹੀ ਕੁਐਸਚਨ ਤੁਹਾਡੇ ਲੈ ਲਾਂਗੇ, 10 ਦਿਨ ਦਾ ਸੈਸ਼ਨ ਬੁਲਾ ਲਾਂਗੇ, ਪਰ ਉਹ 'ਚ ਮੇਕ ਸ਼ੋਰ ਕਰਿਓ ਕਿ ਜਿਹੜੇ ਤੁਹਾਡੇ, ਕਿਉਂਕਿ ਤੁਸੀਂ ਐਲ ਓ ਪੀ ਹੋ, ਤੁਸੀਂ ਲੀਡਰ ਹੋ, ਕਿ ਉਹ ਬਾਈਕਾਟ ਜਾਂ ਵਾਕਆਊਟ ਨਾ ਕਰਨ, ਹੈ ਨਾ, ਬੈਠ ਕੇ ਗੱਲ ਕਰੋ। ਆਪਾਂ ਕੋਈ ਬਗਾਨੇ ਹਾਂ ਜੀ? ਆਹ ਗੁਰਦਾਸਪੁਰ ਖੜ੍ਹਾ, ਇੱਧਰ ਸੰਗਰੂਰ ਖੜ੍ਹਾ, ਕਿਹੜੀ ਗੱਲ ਹੈ? 3 ਘੰਟਿਆਂ ਦਾ ਰਾਹ ਹੈ ਸਰ, ਇੱਧਰੋਂ ਚੱਲ ਪਓ, ਇੱਧਰੋਂ ਚੱਲ ਪਓ, ਹੈ ਨਾ। ਤੋ ਮੈਨੂੰ ਲੱਗਦਾ ਵੀ ਜੇ ਆਪਾਂ ਇੱਕ ਗੁੱਡ ਜੈਸਚਰ ਦੇ ਦਈਏ ਸਾਰੀ ਦੇਸ਼ ਨੂੰ, ਸਾਰੇ ਦੇਸ਼ ਨੂੰ, ਕਿ ਪੰਜਾਬ ਦੀ ਵਿਧਾਨ ਸਭਾ 'ਚ ਇੱਦਾਂ ਵੀ ਗੱਲਾਂ ਹੁੰਦੀਆਂ ਨੇ ਕਿ ਸਪੈਸ਼ਲ ਸੈਸ਼ਨ, ਸਰ ਮਜ਼ਦੂਰ ਡੇ ਹੈ ਸਰ, ਅੱਜ ਮੇ ਡੇ ਹੈ, ਪੂਰੀ ਦੁਨੀਆ 'ਚ ਮਨਾਇਆ ਜਾ ਰਿਹਾ, ਹੈ ਨਾ, ਪਰ ਅੱਜ ਮਜ਼ਦੂਰਾਂ ਦੇ ਮਾਮਲੇ 'ਤੇ ਡਿਬੇਟ ਹੋਊਗੀ, ਬੋਲਿਓ, ਬਿਲਕੁਲ ਰਾਣਾ ਗੁਰਜੀਤ ਜੀ ਬੈਠੇ ਨੇ, ਉਹਨਾਂ ਕੋਲ ਕਿੰਨੇ ਮਜ਼ਦੂਰ ਕੰਮ ਕਰਦੇ ਨੇ, ਤੁਸੀਂ ਆਪ ਬਹੁਤ ਸਾਰੇ ਆਪਣੇ ਬਿਜ਼ਨਸਾਂ ਦੇ ਵਿੱਚੋਂ ਕਿੰਨੇ ਕੰਮ ਕਰ। ਸੋ ਮੈਨੂੰ ਲੱਗਦਾ ਵੀ ਆਪਾਂ ਨੂੰ ਇਹ ਸੈਸ਼ਨ ਜਿਹੜਾ ਤੂੰ ਤੂੰ ਮੈਂ ਦੇ ਵਿੱਚੋਂ ਕੱਢ, ਸਪੀਕਰ ਸਾਹਿਬ ਇੱਕ ਤਾਂ ਹੈਲੋ, ਇਹ ਜਿਹੜੇ ਗਏ ਨੇ ਨਾ ਆਪਣੇ ਸੈਕਟਰੀ ਸਾਹਿਬ, ਉਹਨਾਂ ਕੋਲ ਜਦੋਂ ਬੋਲ ਰਹੇ ਹੋਣ ਤਾਂ ਉਹਨਾਂ ਦੇ ਅੱਗਿਓਂ ਕ੍ਰੋਸ ਨਹੀਂ ਹੋਣਾ ਚਾਹੀਦਾ। ਜੇ ਉਹਨਾਂ ਨੇ ਜਾਣਾ ਸੀਗਾ ਇੱਧਰ ਜਾ ਸਕਦੇ ਸੀ, ਇੱਧਰ, ਕਿਉਂਕਿ ਮੈਂ ਪਾਰਲੀਮੈਂਟ 'ਚੋਂ ਸਿੱਖਿਆ ਇਹ ਕਿ ਕਦੇ ਵੀ ਸਪੀਕਰ ਜੋ ਬੋਲ ਰਿਹਾ ਉਹਦੇ ਸਾਹਮਣੇ ਉਹ ਕ੍ਰੋਸ ਨਹੀਂ ਕਰਨਾ। ਐਨੀਵੇ, ਤਾਂ ਗੁਰੂ ਸਾਹਿਬ ਦੀ ਬੇਅਦਬੀ ਵਾਲਾ ਸਪੈਸ਼ਲ ਸੈਸ਼ਨ 'ਚ ਹੀ ਆਇਆ ਸੀਗਾ, ਆਪਾਂ ਆਨੰਦਪੁਰ ਸਾਹਿਬ ਲੈ ਕੇ ਗਏ ਵਿਧਾਨ ਸਭਾ ਨੂੰ, ਸਪੈਸ਼ਲ ਸੈਸ਼ਨ ਹੀ ਸੀਗਾ ਜੀ। ਤੋ ਇੱਦਾਂ ਨਹੀਂ ਹੋ ਸਕਦਾ ਕਿ ਸਪੈਸ਼ਲ ਸੈਸ਼ਨ ਤਾਂ ਉਹੀ ਬੇਸਲੈਸ ਨੇ, ਮੀਨਿੰਗਲੈਸ ਨੇ। ਮੇਰੇ ਖਿਆਲ 'ਚ ਆਈ ਮੇ ਬੀ ਰੋਂਗ, ਮੇਰੇ ਖਿਆਲ 'ਚ ਇੱਦਾਂ ਕਹਿਣਾ ਸਹੀ ਨਹੀਂ।
2: ਮੁੱਖ ਮੰਤਰੀ ਸਾਹਿਬ, ਕੋਈ ਬੜੀ ਸੀਟ ਤੱਤੀ ਹੈ, ਬੋਲੋ। ਮੇਰੀ ਬੇਨਤੀ ਹੈ, ਕੋਈ ਸਾਡੀ ਗੱਲ ਸੁਣੋਗੇ ਮਜ਼ਦੂਰਾਂ ਦੀ?
3: ਸੁਣਦੇ ਹਾਂ, ਪਹਿਲਾਂ ਕਿੱਕਲੀ ਦਾ ਸੁਣਾ ਲਈਏ।
2: ਕਿੱਕਲੀਆਂ ਦਾ ਸੁਣ ਕੇ ਸਾਰਾ ਪੰਜਾਬ ਨਾਲਿਆ ਸੀਐਮ ਸਾਹਿਬ, ਹੁਣ ਸਾਡਾ ਕੋਈ ਹੱਲ ਕਰੋ।
3: ਦੇਖੋ ਕਿਹੜੇ ਮਜ਼ਦੂਰਾਂ ਦੀ ਗੱਲ ਸੁਣਾਵਾਂ, ਬੰਧੂਆਂ ਦੀ ਕਿ ਦੂਜਿਆਂ ਦੀ?
2: ਜਿਹੜੀ ਮਰਜ਼ੀ ਸੁਣਾਓ, ਲੇਕਿਨ ਗੱਲ ਇਹ ਹੈ ਮਾਨ ਸਾਹਿਬ, ਸਾਡੀ ਬੇਨਤੀ ਆ 750 ਰੁਪਿਆ ਦਿਨ ਦੀ ਦਿਹਾੜੀ ਹੋਣੀ ਚਾਹੀਦੀ ਆ, ਇੱਕ ਦਿਨ ਦੀ। ਤੇ ਸਾਡੀ ਬੇਨਤੀ ਆ ਕਿ 15 ਤੋਂ 17 ਹਜ਼ਾਰ ਰੁਪਿਆ ਪ੍ਰਤੀ ਮਹੀਨਾ ਲੇਬਰ ਮਿਲਣੀ ਚਾਹੀਦੀ ਹੈ, ਤੇ ਜਿਹੜੀ ਸੈਮੀ ਸਕਿਲਡ ਹੈ ਉਹ 19 ਤੋਂ 20 ਹਜ਼ਾਰ ਰੁਪਿਆ ਮਿਲਣੀ ਚਾਹੀਦੀ ਹੈ, ਤੇ ਜਿਹੜੀ ਸਕਿਲਡ ਹੈ ਉਹ 20 ਤੋਂ 22 ਹਜ਼ਾਰ ਰੁਪਿਆ ਸਾਨੂੰ ਮਿਲਣੀ ਚਾਹੀਦੀ ਹੈ। ਕੀ ਅੱਜ ਤੁਸੀਂ ਇਹ ਜਿਹੜਾ ਸਪੈਸ਼ਲ ਸੈਸ਼ਨ ਬੁਲਾਇਆ ਇਹਦੇ ਵਿੱਚ ਇਹ ਮੰਗ ਪੂਰੀ ਕਰ ਦਿਓਗੇ ਜਨਾਬ ਸਾਡੀ?
3: ਬੜੇ ਸਾਹਿਬ ਤੁਸੀਂ ਤਾਂ ਘੱਟ ਮੰਗੇ ਆ, ਮੈਂ ਜ਼ਿਆਦਾ ਕਰ ਦਿੰਦਾ, ਮੈਂ ਕਿਹੜਾ ਦੇਣੇ ਆ?
2: ਦੇਣੇ ਨਹੀਂ ਤੇ ਫਿਰ ਇਹ ਸੈਸ਼ਨ ਕਿਉਂ ਬੁਲਾਇਆ, ਫਿਰ 4 ਸਾਲ ਪਹਿਲਾਂ ਬੁਲਾ ਲੈਂਦੇ।
3: ਉਹ ਸੈਸ਼ਨ ਤਾਂ ਬੁਲਾਇਆ ਕਿ ਤੇ ਮੇਰੇ ਬੰਦੇ ਨਾ ਭੱਜ ਜਾਣ, ਮੈਂ ਪਰੇਡ ਕਰਾਣੀ ਅੱਜ ਪਰੇਡ।
2: ਨਹੀਂ ਪਰ ਪਰੇਡ ਤਾਂ ਸਕੂਲ ਚ ਹੁੰਦੇ ਸੀ, MLA ਦੀ ਕਿਉਂ ਪਰੇਡ ਕਰਾ ਰਹੇ ਹੋ? ਕੀ ਡਰ ਹੈ ਤੁਹਾਨੂੰ?
3: ਬਈ ਕੀ ਕਰੀਏ ਫਿਰ, ਜਦੋਂ 7-7 MP ਭੱਜ ਜਾਣ ਫਿਰ ਕਰਾਣੀ ਪੈਂਦੀ ਹੈ ਪਰੇਡ।
2: ਕੋਠੀ ਦੇ ਰੱਖੀ, ਕਪੂਰਥਲਾ ਹਾਊਸ ਚ ਉਹਦਾ ਵਿਆਹ ਕਰਾਇਆ, ਉਹਦੇ ਵਿਆਹ ਤੇ ਤੁਸੀਂ ਭੰਗੜਾ ਵੀ ਪਾਇਆ ਮਾਨ ਸਾਹਿਬ, ਤੇ ਹੁਣ ਐਡੀ ਕੀ ਗੱਲ ਹੋ ਗਈ ਹੈ? ਉਦੈਪੁਰ ਜਾ ਕੇ

0: ਪੰਜਾਬ ਦੀ ਪੁਲਿਸ ਨੇ ਉਹਨਾਂ ਦੇ ਬਰਾਤੀਆਂ ਨੂੰ ਵੀ ਸਾਂਭਿਆ, ਹੁਣ ਕੀ ਰੌਲਾ ਪੈ ਗਿਆ?
1: ਓਏ ਹੋਏ, ਤਾਂ ਸਾਰੇ ਹੀ ਭੇਤ ਖੋਲੀ ਜਾਂਦਾ। ਉਹ ਬਈ, ਇੰਨਾ ਕੈਮਰਾ ਮੇਰੇ ਅੱਗੇ ਪਰੇ ਕਰੋ ਯਾਰ, ਇੰਨੇ ਭੇਤ ਨਾ ਖੋਲੋ। ਦੇਖੋ ਗੱਲ ਇਹ ਹੈ ਬਈ, ਉਹ ਮੈਨੂੰ ਥੋੜੀ ਪਤਾ ਸੀ ਵੀ ਪੰਜਾਬ ਦੇ ਖੇਤੀ ਵੇਚ ਜਾਣਗੇ, ਭੱਜ ਜਾਣਗੇ, ਪਰ ਕੀ ਕਰੀਏ, ਜਿਵੇਂ ਅਸੀਂ ਕੀਤਾ ਉਹ ਆਪ ਗਾ ਵੇਚ ਗਏ, ਹੁਣ ਦੂਜੇ ਲੈ ਗਏ ਉਹਨਾਂ ਨੂੰ, ਹੁਣ ਬਾਕੀ ਦੇ ਮੈਂ ਬਚਾ ਕੇ ਰੱਖਣ ਦਿਓ। ਹੁਣ ਤਾਂ ਮੇਰੇ ਕੋਲ ਜਿਆਦਾ ਕੁਐਸਚਨ ਨਾ ਪੁੱਛੋ, ਮੈਂ ਹੁਣ ਜਾਣਾ ਹੈ, ਹੋਰ ਬੜੇ ਕੰਮ ਨੇ ਮੈਨੂੰ।
0: ਮਜ਼ਦੂਰੀ ਦੇ ਦਿਓਗੇ?
1: ਦੇ ਦਿਆਂਗੇ ਬੜੇ ਸਾਹਿਬ, ਤੁਸੀਂ ਜੋ ਕਹੋ ਦੇ ਦਿਆਂਗੇ, ਪਰ ਅੱਜ ਮਾਫ ਕਰੋ, ਅੱਜ ਜਾਣ ਦਿਓ, ਅੱਜ ਜਾਣ
2: ਦਿਓ। ਇਸ ਵਕਤ ਮਾਨਯੋਗ ਮੈਂਬਰ ਸਾਹਿਬ ਮੇਰੇ ਖਿਆਲ ਚ ਮੋਬਾਈਲ ਤੇ ਨੇ, ਬਿਜ਼ੀ ਨੇ, ਤੇ ਇਹਨਾਂ ਨੂੰ ਪੁੱਛਿਓ ਤੁਸੀਂ ਹੁਣ ਇਦੋਂ ਪਹਿਲਾਂ ਕੀ ਕਿਹਾ। ਉਹ ਆਪਣੇ ਆਪ ਨੂੰ ਸਭ ਤੋਂ ਵੱਧ ਹਾਜ਼ਰ ਦੱਸਦੇ ਨੇ, ਪਰ ਮੈਨੂੰ ਲੱਗਦਾ ਮੋਬਾਈਲ ਤੇ ਬਿਜ਼ੀ ਨੇ।
3: ਮੈਂ ਸਤਿਕਾਰਯੋਗ ਮੈਂਬਰ ਸਾਹਿਬਾਨ ਨੂੰ ਬੇਨਤੀ ਕਰਨਾ ਹੈ ਕਿ ਆਪਾਂ ਹਾਊਸ ਦੇ ਵਿੱਚ ਆਰਡਰ ਬਣਾ ਕੇ ਰੱਖੀਏ, ਔਰ ਜੋ ਵੀ ਮਤਾ ਆ ਰਿਹਾ ਉਹਨੂੰ ਧਿਆਨ ਨਾਲ ਸੁਣੀਏ। ਬੈਠੋ ਸੀ ਆਪਣੇ ਮਾਨਯੋਗ ਸੀਐਮ ਸਾਹਿਬ, ਆਪਾਂ ਮੈਂ ਮਾਨਯੋਗ ਮੈਂਬਰ ਸਾਹਿਬਾਨ ਨੂੰ ਬੇਨਤੀ ਕਰਦਾ ਹੈ ਕਿ ਚੇਅਰ ਨੂੰ ਅਡਰੈਸ ਕਰੋ, ਚੇਅਰ ਨੂੰ ਅਡਰੈਸ ਕਰੋ। ਮੈਂ ਸਤਿਕਾਰਯੋਗ ਮੈਂਬਰ ਸਭਾ ਨੂੰ ਬੇਨਤੀ ਕਰਦਾ ਕਿ ਬਹੁਤ ਹੀ ਮਹੱਤਵਪੂਰਨ ਬਿੱਲ ਪੇਸ਼ ਕੀਤਾ ਜਾ ਰਿਹਾ ਜੀ।
2: ਪਹਿਲਾਂ ਤੁਸੀਂ ਕੀ ਬੋਲਿਆ ਸੀ
3: ਜੀ,
2: ਇਹ ਪੁੱਛ ਸਕਦੇ ਹੋ? ਨਹੀਂ ਪਤਾ, ਕਿਉਂਕਿ ਐ ਚੱਲ ਰਿਹਾ ਸੀ, ਪਤਾ ਨੀ ਕਿਹੜਾ ਬਿੱਲ ਆ ਰਿਹਾ
3: ਜੀ।
2: ਸਾਨੂੰ ਤਾਂ ਬਿੱਲ ਆਉਂਦਾ ਨੀ, ਅਸੀਂ ਤਾਂ ਬਿੱਲ ਫਰੀ ਕਰਨ ਲੱਗੇ ਸਾਰੇ। ਐਲੋ ਪੀ ਸਾਹਿਬ, ਤੁਹਾਡੇ ਮੈਂਬਰ ਜਿਹੜੇ ਨੇ ਉਹ ਏਦਾਂ ਏਦਾਂ ਕਰਦੇ,
3: ਤੁਸੀਂ ਬਿੱਲ ਬਿੱਲ ਪੇਸ਼ ਕਰ, ਮਤਾ ਪੇਸ਼ ਕਰ ਲਈਏ ਜੀ, ਫਿਰ ਉਸ ਤੋਂ ਬਾਅਦ ਕਰ ਦਿਓ ਜੋ ਵੀ ਕਰ। ਮਤਾ ਪੇਸ਼ ਜੀ, ਸੀ ਐਮ ਸਾਹਿਬ, ਆਪਾਂ ਸੀ ਐਮ ਸਾਹਿਬ ਮੈਂ ਸਾਰੇ ਸਤਿਕਾਰਯੋਗ ਮੈਂਬਰ ਸਾਹਿਬਾਨ ਨੂੰ ਬੇਨਤੀ ਕਰਦਾ ਕਿ ਆਪਣੀਆਂ ਆਪਣੀਆਂ ਸੀਟਾਂ ਤੇ ਬੈਠਣ। ਮੈਂ ਸਾਰੇ ਸਤਿਕਾਰਯੋਗ ਮੈਂਬਰ ਸਾਹਿਬਾਨ ਨੂੰ ਬੇਨਤੀ ਕਰਦਾ ਕਿ ਆਪਣੀਆਂ ਸੀਟਾਂ ਤੇ ਬੈਠਣ। ਸਰਦਾਰ ਪਾਲ ਸਿੰਘ ਚੀਮਾ,
4: ਮਾਨਯੋਗ ਸਪੀਕਰ ਸਾਹਿਬ, ਆਪੋਜੀਸ਼ਨ ਪਾਰਟੀ ਦੇ ਮੈਂਬਰ ਸਾਹਿਬਾਨ ਦਾ ਬਾਡੀ ਲੈਂਗੁਏਜ ਜਿਹੜਾ ਇਸ ਤਰ੍ਹਾਂ ਦਾ ਹੈਗਾ ਕਿ ਹਮੇਸ਼ਾ ਹੀ ਇਹ ਇਸ ਹਾਊਸ ਨੂੰ ਡਿਸਟਰਬ ਕਰਨ ਦੀ ਕੋਸ਼ਿਸ਼ ਕਰਦੇ ਨੇਗੇ, ਔਰ ਹਮੇਸ਼ਾ ਹੀ ਇਸ ਤਰ੍ਹਾਂ ਦੇ ਸ਼ਬਦਾਂ ਦਾ ਪ੍ਰਯੋਗ ਕਰਦੇ ਨੇਗੇ ਤਾਂ ਕਿ ਹਾਊਸ ਇਨ ਆਰਡਰ ਚ ਨਾ ਰਹੇ। ਸੋ ਇਹਨਾਂ ਦੇ ਖਿਲਾਫ਼ ਮੈਂ ਸਮਝਦਾ ਕਾਰਵਾਈ ਹੋਣੀ ਚਾਹੀਦੀ ਹੈ। ਮੈਂ ਲੀਡਰ ਆਫ ਦੀ ਆਪੋਜੀਸ਼ਨ ਵੀ ਬੇਨਤੀ ਕਰੂੰਗਾ ਕਿ ਆਪਣੇ ਇਸ ਮੈਂਬਰ ਸਾਹਿਬਾਨ ਨੂੰ ਥੋੜਾ ਸਮਝਾ ਕੇ ਲੈ ਕੇ ਆਉਣ, ਥੋੜਾ ਪੜਾ ਕੇ ਲੈ ਕੇ ਆਉਣ, ਔਰ ਕਿਉਂਕਿ ਹਮੇਸ਼ਾ ਹੀ ਹਾਊਸ ਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਦੁਨੀਆ ਭਰ ਦੇ ਮਜ਼ਦੂਰਾਂ ਦਾ ਦਿਵਸ ਆ। ਅੱਜ ਇਸ ਦਿਵਸ ਦੇ ਉੱਤੇ ਇਹ ਰਜਵਾੜਾ ਸ਼ਾਹੀ ਦਾ ਪ੍ਰਗਟਾਵਾ ਕਰ ਰਹੇ ਨੇ ਲੋਕ, ਕਿਉਂਕਿ ਇਹਨਾਂ ਦਾ ਮਜ਼ਦੂਰਾਂ ਦਾ ਦਿਨ ਜਿਹੜਾ ਸਹਾਰਾ ਨਹੀਂ ਜਾਂਦਾ। ਇਹਨਾਂ ਨੂੰ ਨਹੀਂ ਪਤਾ ਕਿ ਗਰੀਬ ਕੀ ਹੁੰਦਾ ਗਾ, ਇਹਨਾਂ ਨੂੰ ਨਹੀਂ ਪਤਾ ਕਿ ਇੱਕ ਮਜ਼ਦੂਰ ਕਿਵੇਂ ਹੁੰਦਾ ਗਾ, ਕਿ ਕਿਵੇਂ ਉਹ 8 ਘੰਟੇ ਦਿਹਾੜੀ ਕਰਦਾ ਗਾ, ਕਿਵੇਂ ਆਪਣੇ ਬੱਚਿਆਂ ਦਾ ਢਿੱਡ ਪਾਲਦਾ ਗਾ।
3: ਠੀਕ ਹੈ ਚੀਮਾ ਜੀ, ਆ ਗਈ ਤੁਹਾਡੀ ਗੱਲ, ਆ ਗਈ ਗੱਲ ਆਪਣਾ ਤੁਸੀਂ ਇੱਕੋ ਮਿੰਟ, ਮੈਂ ਸਾਰੇ ਸਤਿਕਾਰਯੋਗ ਮੈਂਬਰ ਸਭਾ ਨੂੰ ਕਹਿੰਦਾ ਆਪਣੀ ਆਪਣੀ ਜਗ੍ਹਾ ਤੇ ਬੈਠਣ, ਪਲੀਜ਼ ਬੈਠੋ। ਟ੍ਰੈਜਰੀ ਬੈਠੋ ਜੀ ਬੈਠੋ। ਮੈਂ ਜੀ ਜੀ ਠੀਕ, ਇੱਕ ਮੈਂ ਹੋਰ ਗੱਲ ਕਰਦਾ ਆਪਣਾ, ਇੱਕ ਗੁਜ਼ਾਰਿਸ਼ ਹੋਰ ਹੈ। ਖਹਿਰਾ ਸਾਹਿਬ, ਆਪਾਂ ਸਭ ਤੋਂ ਐਕਸਪੀਰੀਅੰਸ ਮੈਂਬਰ ਆ ਮੇਰਾ ਖਿਆਲ, ਤੁਹਾਡੇ ਜਿਹੜੇ ਇੱਥੇ ਬੈਠੇ ਯਾਰ, ਇੱਕ ਮੇਰੀ ਬੇਨਤੀ ਹੈ ਵੀ ਕਿਸ ਤਰ੍ਹਾਂ ਬੈਠਣਾ ਹੈ, ਕਿਸ ਤਰ੍ਹਾਂ ਉੱਠਣਾ ਤੁਹਾਡੇ ਕੋਲੋਂ ਸਿੱਖਣਾ ਹੈ। ਤੁਸੀਂ ਲੱਤ ਧਰ ਕੇ ਫਿਰ ਬੈਠੇ ਹੋ ਜੀ, ਇਹ ਨਹੀਂ ਕਰਨਾ ਚਾਹੀਦਾ ਆਪਾਂ ਨੂੰ। ਬੈਠੋ,

0: ये देखो ऐसे है, आपको हालात बताई दिए, इससे गंभीर हालात और बदकिस्मती के हालात क्या हो सकते हैं। जो लीडर ऑफ द हाउस है, चीफ मिनिस्टर है मौजूदा, वो अगर शराबी हालत में हाउस में आ जाए तो हाउस कैसे चलेगा। वन ऑफ द सीनियर मेंबर्स ऑफ द हाउस पॉइंटेड आउट टुडे ही वाज इन अ ड्रंकन कंडीशन, सो एज लीडर ऑफ द ऑपोजिशन आई हैव डिमांडेड एक ब्रेथलाइजर टेस्ट और वो जो शराब का और डोप टेस्ट सारी असेंबली का करवाया थे, चीफ मिनिस्टर का पहले हो, दूसरा मेरा हो, फिर इनकी जितनी कैबिनेट उसका और सारे एमएलए का, मौजूदा दरवाजे बंद किए जाए, पीजीआई के डॉक्टर्स बुलाए गए और इधर डोप टेस्ट हो इनका।
1: बहुत ही गंभीर चीज है सर ये, जिस तरह
0: इससे और गंभीर क्या हो सकती है। इफ द हेड ऑफ अ स्टेट कम्स ड्रंक टू द असेंबली, व्हाट एल्स डू यू एक्सपेक्ट, व्हाट डू द
1: डिमांड क्या कर रहे हैं सर।
0: हम यही कर रहे हैं कि अभी टेस्ट करवाए थे, ही स्टिल इन द असेंबली।
2: सर सेशन के पीछे क्या लगता है कि कॉन्फिडेंस मोशन लानी थी आज?
0: नहीं, वो देखो ये तो एक तरीका था, बेसिकली ये बताना चाहते थे अभी एमएलए हमारे साथ और ये पार्टी अकेली ऐसी पार्टी है जो दो दफा, एक दफा 22 में सितंबर में भी ये इन्होंने मेजॉरिटी शो करने की कोशिश की जब ऑपरेशन लोटस का टाइम था, अब फिर सेकेंड टाइम ये हो रहा है। और ये बेसिकली तो ऑपोजिशन पार्टी मूव करती, हमने तो किया नहीं क्योंकि उसके लिए जो स्ट्रेंथ चाहिए वो हमारे पास नंबर नहीं है, यू नीड 1/5 टू गो। तो ये
3: कांग्रेस ने सारे मेंबर्स ने असेंबली तो वॉकआउट किया। पहली गल मे डे दे उत्ते असी अपना पक्ष रखे, असी इस गल नूं ये गल कही है कि एक एग्जैक्टिव ऑर्डर भी किया जा सकता सी, पर चलो जे सरकार ने यह दिन चुने तो चंगी गल है, पर साड़ी राय सी कि पंजाब दे विच अनस्किल्ड लेबर साडे कीर्ति ते कामे जिहड़े ने उन्हां नूं तकरीबन 400 रुपया दिहाड़ी मिलती। ਸਵਾਡਾ ਗੁਆਂਢੀ ਸੂਬਾ ਹਰਿਆਣਾ ਉੱਥੇ ਰੋਜ਼ ਦਿਹਾੜੀ ਕੋਈ 615-16 ਰੁਪਏ ਹੈ, ਜਿਹੜਾ 18,500 ਰੁਪਇਆ ਮਹੀਨਾ ਬਣਦਾ, ਸਾਡਾ 12 ਤੋਂ 12,500 ਰੁਪਇਆ ਮਹੀਨਾ ਬਣਦਾ। ਅਸੀਂ ਇਹ ਪੇਸ਼ਕਸ਼ ਰੱਖੀ ਸੀ ਕਿ ਮਿਨੀਮਮ ਹਰਿਆਣੇ ਤੋਂ 500 ਰੁਪਇਆ ਵਧਾ ਕੇ ਮਿਨੀਮਮ 19,000 ਜਾਂ 20,000 ਪਰ ਮੰਥ ਸਾਡੇ ਕੀਰਤੀਆਂ ਅਤੇ ਕਾਮਿਆਂ ਨੂੰ ਦਿੱਤਾ ਜਾਵੇ। ਨਾਲ ਅਸੀਂ ਇਹ ਵੀ ਗੱਲ ਸਾਹਮਣੇ ਰੱਖੀ ਕਿ ਘੱਗਰ ਦਾ ਦਰਿਆ ਹੈ, ਹਰਿਆਣੇ ਅਤੇ ਪੰਜਾਬ ਦੇ ਵਿੱਚ ਪਾਰਟੀਸ਼ਨ ਕਰਦਾ, ਜਿਹੜੀ ਲੇਬਰ ਦੀ ਬਹੁਤ ਭਾਰੀ ਕਮੀ ਇੱਥੇ ਆ ਰਹੀ, ਉਹਦਾ ਵਿਸ਼ੇਸ਼ ਕਾਰਨ ਇਹ ਹੈ ਕਿ ਹਰਿਆਣੇ ਦੇ ਵਿੱਚ 5 ਤੋਂ 6,000 ਰੁਪਏ ਦਾ ਮਹੀਨੇ ਦਾ ਫਰਕ ਹੋਣ ਕਾਰਨ ਬਹੁਤ ਸਾਰੇ ਤੁਹਾਡੇ ਲੋਕ ਜਿਹੜੇ ਨੇ ਉਹ ਆਪਟ ਆਊਟ ਕਰਕੇ ਉੱਥੇ ਚਲੇ ਜਾਂਦੇ ਕੰਮਾਂ ਵਾਸਤੇ। ਨੰਬਰ 2, ਨਰੇਗਾ ਦੇ ਵਿੱਚ ਅਸੀਂ ਇਹ ਸਾਹਮਣੇ ਲੈ ਕੇ ਆਉਂਦਾ ਕਿ ਨਰੇਗਾ ਦਾ ਜਿਹੜਾ ਸਕੀਮ ਹੈ ਸੀ ਪਿੰਡਾਂ ਦੇ ਵਿੱਚ ਕੰਮ ਦੇਣ ਦੀ, ਸਪੈਸ਼ਲੀ ਔਰਤਾਂ ਨੂੰ, ਸਾਡੀਆਂ ਭੈਣਾਂ ਨੂੰ ਅਤੇ ਮਾਤਾਵਾਂ ਨੂੰ, ਉਹ ਡਾਕਟਰ ਮਨਮੋਹਨ ਸਿੰਘ ਜੀ ਜਦੋਂ ਸ਼੍ਰੀਮਤੀ ਸੋਨੀਆ ਗਾਂਧੀ ਜੀ ਚੇਅਰਪਰਸਨ ਸਨ ਉਦੋਂ ਇਹ ਸਕੀਮ ਲਿਆਂਦੀ ਗਈ ਸੀ ਜਿਹਦਾ ਬਹੁਤ ਵੱਡਾ ਬੈਨੀਫਿਟ ਰੂਰਲ ਹਿੰਦੁਸਤਾਨ ਨੂੰ ਹੋਇਆ। ਅਸੀਂ ਇਹ ਵੀ ਇਹਨਾਂ ਨੂੰ ਗੱਲ ਕਹੀ ਹੈ, ਤੁਸੀਂ ਇੱਕ ਦਿਨ ਦਾ ਸੈਸ਼ਨ ਨਰੇਗਾ 'ਤੇ ਵੀ ਸੱਦਿਆ ਸੀ। ਅਸੀਂ ਚੀਫ ਮਿਨਿਸਟਰ ਸਾਹਿਬ ਨੂੰ ਇਹ ਵੀ ਗੱਲ ਪੁੱਛੀ ਹੈ ਕਿ ਚੀਫ ਮਿਨਿਸਟਰ ਸਾਹਿਬ ਉਹਦੇ ਵਾਸਤੇ ਜਿਹੜਾ ਬਜਟਰੀ ਪ੍ਰੋਵੀਜ਼ਨ ਰੱਖਣਾ ਚਾਹੀਦਾ ਸੀ ਉਹ ਤੁਸੀਂ ਅਜੇ ਤੱਕ ਅਨਾਊਂਸ ਸਾਹ ਹਰਪਾਲ ਸਿੰਘ ਚੀਮਾ ਜੀ ਨੇ ਨਹੀਂ ਕੀਤਾ, ਕਿਉਂਕਿ 60-40 ਦੀ ਰੇਸ਼ੋ ਹੋ ਗਈ ਹੈ, ਬਕਾਇਆ ਜਿਹੜਾ 40% ਹੈ ਉਹਦਾ ਬਜਟ ਦੇ ਵਿੱਚ ਪ੍ਰੋਵੀਜ਼ਨ ਹੋਣੀ ਚਾਹੀਦੀ ਸੀ, ਕਿਉਂਕਿ ਸਾਨੂੰ ਯਕੀਨ ਦਵਾਇਆ ਗਿਆ ਸੀ ਕਿ ਅਸੀਂ ਇਹ ਸਕੀਮ ਨੂੰ ਕੰਟੀਨਿਊ ਵੀ ਰੱਖਾਂਗੇ ਅਤੇ ਅੱਗੇ ਨਾਲੋਂ ਇਹਦੇ 'ਚ ਦਿਨ ਵੀ ਵਧਾਵਾਂਗੇ। ਹੁਣ ਜਦੋਂ ਇਹ ਬਹਿਸ ਚੱਲ ਰਹੀ ਸੀ ਸਾਡੇ ਇੱਕ ਮੈਂਬਰ ਖਹਿਰਾ ਸਾਹਿਬ 'ਤੇ ਕਈ ਕਿਸਮ ਦੀਆਂ ਭੱਦੀਆਂ ਟਿੱਪਣੀਆਂ ਚੀਫ ਮਿਨਿਸਟਰ ਸਾਹਿਬ ਨੇ ਕੀਤੀਆਂ, ਉਹ ਆਪਣੀ ਗੱਲ ਰੱਖਣਾ ਚਾਹੁੰਦੇ ਸੀ,
4: ਇਸ਼ਾਰੇ ਕੀਤੇ,
3: ਉਹਨਾਂ ਨੂੰ ਡਰਾਉਣ ਧਮਕਾਉਣ ਦੀ ਕੋਸ਼ਿਸ਼ ਕੀਤੀ, ਹੜਕਾਉਣ ਦੀ ਕੋਸ਼ਿਸ਼ ਕੀਤੀ। ਜਿਹੜੇ ਕਸਟੋਡੀਅਨ ਹੁੰਦੇ ਨੇ ਹਾਊਸ ਦੇ ਸਪੀਕਰ ਸਾਹਿਬ, ਉਹ ਹਰ ਮੈਂਬਰ ਦਾ ਇਸ ਹਾਊਸ ਦੇ ਵਿੱਚ ਉਹਦਾ ਇੱਜ਼ਤ ਮਾਨ ਸਨਮਾਨ ਬਰਕਰਾਰ ਰਹਿ ਸਕੇ ਉਹਨੂੰ ਇਨਸ਼ੋਰ ਕਰਦੇ ਨੇ, ਬਟ ਸਾਨੂੰ ਅਨਫੋਰਚੁਨੇਟਲੀ ਕਹਿਣਾ ਪੈ ਰਿਹਾ ਸਪੀਕਰ ਸਾਹਿਬ ਦਾ ਜਿਹੜਾ ਉਹ ਰੋਲ ਚਾਹੀਦਾ ਸੀ ਖਹਿਰਾ ਸਾਹਿਬ ਦੀ ਪ੍ਰੋਟੈਕਸ਼ਨ 'ਚ ਆਉਣ ਵਾਸਤੇ ਉਹ ਨਹੀਂ ਉਹਨਾਂ ਨੇ ਕੀਤਾ। ਖਹਿਰਾ ਸਾਹਿਬ ਨੇ ਫਿਰ ਇੱਕ ਬੜਾ ਸੰਗੀਨ ਇਲਜ਼ਾਮ ਲਾਇਆ ਜਿਹੜਾ ਸਾਰਿਆਂ ਵਾਸਤੇ ਬਹੁਤ ਸ਼ਰਮਨਾਕ ਹੈ, ਵਿਸ਼ੇਸ਼ ਤੌਰ ਪੰਜਾਬੀਆਂ ਵਾਸਤੇ, ਕਿ ਸਾਡਾ ਇਲੈਕਟਿਡ ਮੁੱਖ ਮੰਤਰੀ ਜਿਹੜਾ ਇਹਨਾਂ ਦਾ ਚਾਰ ਸੀ ਕਿ ਅੱਜ ਅਸੈਂਬਲੀ ਦੇ ਵਿੱਚ ਸ਼ਰਾਬ ਪੀ ਕੇ ਸ਼ਰਾਬੀ ਹਾਲਤ ਦੇ ਵਿੱਚ ਮੁੱਖ ਮੰਤਰੀ ਆਏ ਤਾਂ ਅਸੀਂ ਉੱਥੇ ਡਿਮਾਂਡ ਕੀਤੀ ਕਿ ਜੇ ਇਹ ਗੱਲ ਹੈ ਤਾਂ ਇਸ ਆਗਸਟ ਹਾਊਸ ਦੀ ਬਹੁਤ ਵੱਡੀ ਮੈਂ ਸਮਝਣਾ ਕੁਤਾਈ ਹੋਈ ਹੈ। ਦੇਸ਼ ਦੀ ਆਜ਼ਾਦੀ ਤੋਂ ਬਾਅਦ ਅਜੇ ਤੱਕ ਕਦੀ ਨਹੀਂ ਹੋਇਆ ਕਿਸੇ ਇਲੈਕਟਿਡ ਮੁੱਖ ਮੰਤਰੀ 'ਤੇ ਇੰਨਾ ਸੀਰੀਅਸ ਚਾਰਜ ਇਹ ਲਗਾਇਆ ਗਿਆ ਹੋਏ। ਇਹ ਸਾਰੀ ਪੰਜਾਬੀਆਂ ਵਾਸਤੇ ਅਤੇ ਅਸੈਂਬਲੀ ਦੇ ਵਾਸਤੇ ਅਤੇ ਡਿਗਨਿਟੀ ਆਫ ਦੀ ਹਾਊਸ ਵਾਸਤੇ ਇਹ ਬਹੁਤ ਘਾਤਕ ਹੈ। ਅਸੀਂ ਮੰਗ ਕੀਤੀ ਸਪੀਕਰ ਸਾਹਿਬ ਕੋ ਕਿ ਚੀਫ ਮਿਨਿਸਟਰ ਦਾ ਅਤੇ ਸਾਡਾ ਸਾਰਿਆਂ ਦਾ ਜਿੰਨੇ MLAs ਹਾਊਸ ਦੇ ਵਿੱਚ ਨੇ ਭਾਵੇਂ ਓਪੋਜੀਸ਼ਨ ਦੇ ਨੇ ਭਾਵੇਂ ਪ੍ਰੈਜ਼ੀਡੈਂਟ ਆਪ ਸਰਕਾਰ ਦੇ ਨੇ, ਅਸੀਂ ਇਹ ਗੱਲ ਕਹੀ ਇਹਦਾ ਅਲਕੋਹਲ ਟੈਸਟ ਅਤੇ ਇਹਦਾ ਡੋਪ ਟੈਸਟ ਦੋਨੋਂ ਸਾਰੇ ਮੈਂਬਰਸ ਦੇ ਕਰਾਏ ਜਾਣ, PGI ਤੋਂ ਕਰਾਏ ਜਾਣ, ਹੁਣੇ ਕਰਾਏ ਜਾਣ। ਤੁਸੀਂ ਹਾਊਸ ਦੇ ਦਰਵਾਜ਼ੇ ਬੰਦ ਕਰ ਲਓ, ਅਸੀਂ ਤਿਆਰ ਹਾਂ ਜਾਣ। ਇੱਥੇ ਟੀਮ ਬੁਲਾ ਲਓ PGI ਦੀ, ਸਾਰਿਆਂ ਨੂੰ ਪਹਿਲੇ ਲੀਡਰ ਆਫ ਦੀ ਓਪੋਜੀਸ਼ਨ ਆਪਣੇ ਆਪ ਨੂੰ ਆਪਣਾ ਇਹਦੇ ਵਿੱਚ ਲੈ ਕੇ ਆਏਗਾ ਕਿ ਸਾਰਿਆਂ ਨੂੰ ਪਹਿਲੇ ਟੈਸਟ ਸਾਡੇ ਤੋਂ ਸ਼ੁਰੂ ਕਰੋ, ਉਸ ਬਾਅਦ ਮੁੱਖ ਮੰਤਰੀ ਦਾ ਕਰੋ, ਫਿਰ ਸਾਰੀ ਕੈਬਨਿਟ ਦਾ ਕੀਤਾ ਜਾਏ, ਫਿਰ ਆਪ ਦੇ MLAਆਂ ਦਾ, ਫਿਰ ਕਾਂਗਰਸ ਦੇ MLAਆਂ ਦਾ, ਫਿਰ ਜਿਹੜੀ ਬਾਕੀ ਰਾਜਨੀਤਿਕ ਜਮਾਤਾਂ ਇੱਥੇ ਹੈ ਨੇ ਜਿੰਨੇ ਵੀ ਮੌਜੂਦਾ ਇਸ ਟਾਈਮ ਮੈਂਬਰਸ ਨੇ ਸਾਰਿਆਂ ਦਾ ਡੋਪ ਟੈਸਟ ਵੀ ਹੋਣਾ ਚਾਹੀਦਾ, ਅਲਕੋਹਲ ਟੈਸਟ ਜਿਹਨੂੰ ਬ੍ਰੈਥਲਾਈਜ਼ਰ ਕਹਿੰਦੇ ਨੇ ਉਹ ਕਰਵਾਉਣਾ ਚਾਹੀਦਾ। ਬਹੁਤ ਵੱਡੀ ਤੁਹੀਨ ਹੈ ਅਸੈਂਬਲੀ ਦੀ, ਬਹੁਤ ਵੱਡੀ ਤੁਹੀਨ ਡੈਮੋਕ੍ਰੇਸੀ ਦੀ ਹੈ, ਬਹੁਤ ਵੱਡੀ ਤੁਹੀਨ ਪੰਜਾਬੀਆਂ ਦੀ ਹੈ। ਅੱਜ ਦੇ ਲੇਬਰ ਡੇ ਦੇ ਉੱਤੇ ਜਿੱਥੇ ਅਸੀਂ ਆਪਣੇ ਕਾਮਿਆਂ ਨੂੰ ਆਪਣੇ ਸਰਕਾਰੀ ਮੁਲਾਜ਼ਮਾਂ ਦੀ ਗੱਲ ਕਰ ਰਹੇ ਹਾਂ, ਜੇ ਉੱਥੇ ਇੱਕ ਹੈੱਡ ਆਫ ਦੀ ਸਟੇਟ ਇਸ ਰੂਪ 'ਚ ਆਏ ਤਾਂ ਫਿਰ ਕੀ ਅਸੀਂ ਐਕਸਪੈਕਟ ਕਰ ਸਕਦੇ ਹਾਂ? ਕੌਣ ਆਦਮੀ ਇੱਜ਼ਤ ਮਾਨ ਅਤੇ ਮਰਿਆਦਾ ਇਸ ਹਾਊਸ ਦੀ ਰੱਖੇਗਾ? ਸੋ ਅਜੇ ਅਸੀਂ ਫਿਰ ਇਸ ਗੁਜ਼ਾਰਿਸ਼ ਨੂੰ ਰਿਟੇਰੀਏਟ ਕਰਨੇ ਹਾਂ। ਸਪੀਕਰ ਸਾਹਿਬ, ਤੁਸੀਂ ਕਸਟੋਡੀਅਨ ਆਫ ਦੀ ਹਾਊਸ ਹੋ, ਐਤਕੀ ਬਣ ਗਏ, ਪਤਾ ਨਹੀਂ ਫਿਰ ਕਦੋਂ ਮੌਕਾ ਮਿਲਣਾ ਕਿ ਨਹੀਂ ਮੰਨਣਾ। ਜਦੋਂ ਵੀ ਇਤਿਹਾਸ ਪੰਜਾਬ ਦੇ ਸੈਸ਼ਨ ਦਾ ਲਿਖਿਆ ਜਾਏਗਾ ਉਹਦੇ ਵਿੱਚ ਇੱਕ ਕਾਲਾ ਇਹ ਜਿਹੜਾ ਦੇਹ ਜਿਹੜਾ ਇਹ ਇੰਸੀਡੈਂਟ ਹੈ ਇਹ ਬਹੁਤ ਖਤਰਨਾਕ ਅਤੇ ਘਾਤਕ ਹੈ। ਕਿਰਪਾ ਕਰਕੇ ਹਿਸਟਰੀ ਨੂੰ ਠੀਕ ਰੀਰਾਈਟ ਕਰੋ। ਇੱਥੇ ਆਪਣੀ ਬਣਦੀ ਹੋਈ ਜ਼ਿੰਮੇਵਾਰੀ ਐਜ਼ ਐਮਪਰ ਐਜ਼ ਅੰਪਾਇਰ ਔਰ ਅ ਰੈਫਰੀ ਐਜ਼ ਅ ਜੱਜ ਤੁਹਾਡਾ ਇੱਥੇ ਫਤਵਾ ਹੋਣਾ ਚਾਹੀਦਾ। ਬਟ ਸਪੀਕਰ ਸਾਹਿਬ ਨੇ ਅਜੇ ਸਾਨੂੰ ਕੋਈ ਵੀ ਉਹਦੇ ਉੱਤੇ ਇਹ ਨਾ ਤਾਂ ਉਹਨਾਂ ਨੇ ਕੋਈ ਰੂਲਿੰਗ ਦਿੱਤੀ ਹੈ, ਅਸੀਂ ਬੇਨਤੀ ਵੀ ਕੀਤੀ ਹੈ, ਫਿਰ ਮਜਬੂਰਨ ਅਸੀਂ ਹਾਊਸ 'ਚੋਂ ਬਾਹਰ ਆਏ ਹਾਂ ਅਤੇ ਮੁੱਖ ਮੰਤਰੀ ਭਗਵੰਤ ਮਾਨ ਹਾਊਸ ਛੱਡ ਕੇ ਪਹਿਲੇ ਚਲੇ ਗਏ ਸੀ। ਉਹਨਾਂ ਦੇ ਹੁੰਦੇ ਗੱਲ ਹੋਈ ਹੈ, ਉਹਨਾਂ ਨੇ ਖੜ੍ਹੇ ਹੋ ਕੇ ਉਹਦਾ ਜਵਾਬ ਨਹੀਂ ਦਿੱਤਾ, ਹਾਊਸ 'ਚੋਂ ਚਲੇ ਗਏ ਨੇ। ਬੜੀ ਵੱਡੀ ਤੁਹੀਨ ਹੈ। ਜੇ ਮੇਰਾ ਕੋਈ ਹੋਰ ਸਾਥੀ ਆਪਣੀ ਗੱਲ ਰੱਖਣਾ ਚਾਹੇ।
5: ਅੰਬਰ ਗਰੁੱਪ ਹਾਇਰ ਕਰ ਰਹੇ ਨੇ 1 ਸਾਲ ਦੇ ਐਕਸਪੀਰੀਅੰਸ ਤੇ ਕਲੀਨ ਰਿਕਾਰਡ ਵਾਲੇ ਓਨਰ ਆਪਰੇਟਰਸ ਨੂੰ। ਟਰੱਕਿੰਗ ਇੰਡਸਟਰੀ ਵਿੱਚ 25 ਸਾਲ ਤੋਂ ਵੱਧ ਐਕਸਪੀਰੀਅੰਸ ਅਤੇ ਇੰਟਰਮੋਡਲ ਕੰਟੇਨਰਸ 'ਚ ਵੱਡਾ ਨਾਂ ਅਮਰ ਗਰੁੱਪ, ਜਿੱਥੇ ਤੁਹਾਨੂੰ ਮਿਲਣਗੇ ਵਧੀਆ ਰੇਟਸ, ਔਨ ਟਾਈਮ ਵੀਕਲੀ ਪੇਮੈਂਟ, ਫਿਊਲ ਡਿਸਕਾਊਂਟਸ, 24/7 ਡਿਸਪੈਚ ਸਪੋਰਟ, ਟੋਰਾਂਟੋ ਤੋਂ ਮੋਂਟਰੀਅਲ, GTA ਤੇ ਓਨਟੇਰੀਓ ਭਰ ਵਿੱਚ ਸੇਮ ਡੇ ਘਰ ਵਾਪਸੀ ਵਾਲੇ ਰੈਗੂਲਰ ਅਤੇ ਫਲੈਕਸੀਬਲ ਕੰਟੇਨਰ ਲੋਡਸ। ਹੁਣੇ ਕਾਲ ਕਰੋ 905-893-2270, ਐਕਸਟੈਂਸ਼ਨ 206 ਜਾਂ 207, 905-893-2270, ਐਕਸਟੈਂਸ਼ਨ 206 ਔਰ 207। ਅਮਰ ਗਰੁੱਪ, ਜਿੱਥੇ ਡਰਾਈਵਰਸ ਨੂੰ ਮਿਲੇ ਫੈਮਿਲੀ ਵਾਂਗ ਰਿਸਪੈਕਟ।
6: Best Bargain Carpets and Flooring, sirf ek na hi nahi, sachi Best Bargain hai.
7: Best Bargain te milde ne brand name carpets, hardwood, vinyl ate laminate floors, bargain prices te.
6: Saade store te aake aap selection vekho ya apne ghar baith ke choose karo.
7: Lajawab quality, top class service, Best Bargain to behtar koi nahi.
6: We also service hotels, motels, banquets and high rise buildings. Best Bargain Carpets, 905-696-7877.
8: CCCA ਲਈ ਕਰਜ਼ਾ ਮਾਫ ਕਰਵਾਉਣਾ, ਬਸ ਇੰਨਾ।

0: ਹੀ ਆਸਾਨ ਹੈ।
1: ਕਲੈਕਸ਼ਨ ਕਾਲਾਂ, ਪਾਵਰ ਸੇਲ ਨੋਟਿਸ, ਕ੍ਰੈਡਿਟ ਕਾਰਡਾਂ ਦਾ ਉਧਾਰ, ਸਰਕਾਰ ਵੱਲੋਂ ਟੈਕਸ ਦੀ ਮੰਗ, ਤੁਸੀਂ ਇਹਨਾਂ ਸਭ ਤੋਂ ਹੀ ਬਿਨਾਂ ਬੈਂਕਰਪਸੀ ਕੀਤਿਆਂ ਛੁਟਕਾਰਾ ਪਾ ਸਕਦੇ ਹੋ।
2: ਜੇ ਤੁਸੀਂ ਵੀ ਕਰਜ਼ੇ ਤੋਂ ਪਰੇਸ਼ਾਨ ਹੋ ਤਾਂ ਤੁਸੀਂ ਹੁਣੇ ਹੀ ਸਾਨੂੰ ਕਾਲ ਕਰ ਸਕਦੇ ਹੋ, ਅਸੀਂ ਤੁਹਾਡੀ ਪਰੇਸ਼ਾਨੀ ਦੂਰ ਕਰ ਸਕਦੇ ਹਾਂ।
0: ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ।
3: ਗਿਗ ਐਕਸਪ੍ਰੈਸ ਜੋ ਕਿ ਹਾਇਰ ਕਰ ਰਹੇ ਨੇ ਓਨਰ ਓਪਰੇਟਰ ਅਤੇ ਕੰਪਨੀ ਡਰਾਈਵਰ ਫੋਰ ਸਿਟੀ ਵਰਕ ਐਂਡ ਮੋਨਟਰੀਅਲ ਟ੍ਰਿਪ। ਜੇ ਤੁਸੀਂ ਓਨਟੈਰੀਓ ਦੇ ਕਿਸੇ ਵੀ ਸਿਟੀ 'ਚ ਰਹਿੰਦੇ ਹੋ ਤੇ ਮਿਸਿਸ ਆਗਾ ਤੋਂ ਓਸ਼ਵਾ ਜਾਂ ਮਿਸਿਸ ਆਗਾ ਤੋਂ ਵਿਨਸਰ ਦੇ ਲੋਡ ਲੈਣਾ ਚਾਹੁੰਦੇ ਹੋ ਤੇ ਅੱਜ ਹੀ ਕਾਲ ਕਰੋ 905-615-0544 ਐਕਸਟੈਂਸ਼ਨ 6013। ਗਿਗ ਐਕਸਪ੍ਰੈਸ।
4: ਕੁਆਂਟਮ ਫਾਈਨੈਂਸ਼ੀਅਲ ਪਲੈਨਿੰਗ 1998 ਤੋਂ ਇੰਸ਼ੋਰੈਂਸ ਅਤੇ ਇਨਵੈਸਟਮੈਂਟ ਦੀਆਂ ਸਰਵਿਸਿਜ਼ ਪ੍ਰੋਵਾਈਡ ਕਰ ਰਿਹਾ ਹੈ, ਜਿਸ ਤਰ੍ਹਾਂ ਕਿ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਐਂਡ ਡਿਸੇਬਿਲਿਟੀ ਇੰਸ਼ੋਰੈਂਸ।
5: ਗਵਰਨਮੈਂਟ ਰੈਗੂਲੇਟਡ ਪਲੈਨ ਜਿਵੇਂ RRSP, RESP ਜਾਂ TFSA ਅਤੇ ਨੌਨ ਰਜਿਸਟਰਡ ਪਲੈਨ ਵਿੱਚ 8-12% ਰਿਟਰਨ ਲੈਣ ਲਈ ਤੁਸੀਂ ਕੁਆਂਟਮ ਫਾਈਨੈਂਸ਼ੀਅਲ ਪਲੈਨਿੰਗ ਦੇ ਕਿਸੇ ਵੀ ਐਡਵਾਈਜ਼ਰ ਨਾਲ ਕੰਟੈਕਟ ਕਰ ਸਕਦੇ ਹੋ।
6: ਜੇਕਰ ਤੁਸੀਂ ਵੀ ਸਾਡੀ ਟੀਮ ਨੂੰ ਜੁਆਇਨ ਕਰਨਾ ਚਾਹੁੰਦੇ ਹੋ, $60,000 ਤੇ $100,000 ਦੀ ਸਲਾਨਾ ਇਨਕਮ ਕਿਵੇਂ ਲੈ ਸਕਦੇ ਹੋ, ਉਹਦੇ ਵਾਸਤੇ ਹੁਣੇ ਸਾਨੂੰ ਸੰਪਰਕ ਕਰੋ।
7: ਰੱਬ ਨਾ ਕਰੇ ਜੇ ਤੁਹਾਡੀ ਕਾਰ, ਟਰੱਕ ਜਾਂ ਟ੍ਰੇਲਰ ਕਿਤੇ ਵੀ ਐਕਸੀਡੈਂਟ ਹੋ ਗਿਆ ਹੈ ਜਾਂ ਖਰਾਬ ਹੋ ਗਈ ਹੈ ਤਾਂ ਫਿਕਰ ਕਰਨ ਦੀ ਜ਼ਰੂਰਤ ਨਹੀਂ। ਅੱਜ ਹੀ ਕਾਲ ਕਰੋ ST ਟੋਇੰਗ ਜਾਂ ਕਾਮਟੋ 416-243-7777 ਜਾਂ ਤੁਸੀਂ ਕਾਲ ਕਰ ਸਕਦੇ ਹੋ 416-513-1313। ਇਹ ਸਾਰੀ ਇੰਸ਼ੋਰੈਂਸ ਕੰਪਨੀ ਨਾਲ ਖੁਦ ਡੀਲ ਕਰਦੇ ਨੇ। ST ਟੋਇੰਗ।
8: Sarai Trucking, the name you can trust in transportation industry. Hire kar rahe ne AZ company drivers and owner operators for Midwest, Southwest, California and Toronto Montreal run. Steady work around the year. All new equipments de naal 24/7 the friendly dispatch aur the vadhiya pay rate te weekly payment basis te direct deposit lain layi ajj hi call karo. Sarai Trucking 905-794-8837 905-794-8837 Sarai

0: ਸਾਹਿਬ ਇਹ ਗਵਰਨਰ ਗੈਲਰੀ ਹੈ, ਆਹ ਗਵਰਨਰ ਗੈਲਰੀ ਹੈ, ਵੱਡੇ ਮਾਣ ਯੋਗ ਲੋਕ ਆਉਂਦੇ ਆ, ਇੱਥੇ ਅਫਸਰ ਬੈਠੇ ਨੇ, ਉਹ ਸਾਰੇ ਗੈਲਰੀਆਂ ਜਿਹੜੀਆਂ ਨੇ ਉਹਦੇ ਵਿੱਚ ਬਕਾਇਦਾ ਪਹਿਲਾਂ ਦੱਸਿਆ ਜਾਂਦਾ ਕਿ ਲੱਤ ਲੱਤ ਨਹੀਂ ਦਰਦੀ, ਬੈਠਣ ਵੇ ਬਿਲਕੁਲ ਹਿੱਲਣਾ ਨਹੀਂ, ਬਸ ਐਂ ਹੀ ਰਹਿਣਾ। ਤੂੰ ਸਰ ਇੱਥੇ ਤੇ ਉਹਨਾਂ ਨੂੰ ਕਿਹਾ ਗਿਆ ਤਾਂ ਉਹਨਾਂ ਠੀਕ ਕਰ ਲਈ, ਉਹ ਤਾਂ ਮੈਂਬਰ ਨਹੀਂ, ਉਹ ਮੈਂਬਰ ਨਹੀਂ ਹੈਗੀ, ਮੈਂਬਰ ਨਹੀਂ ਹੈਗੀ। ਤੂੰ ਤਾਂ ਮੇਰੀ ਬੇਟੀ ਬਾਰੇ ਵੀ ਬੋਲੀ ਜਾਂਦਾ, ਤੇਰਾ ਕੀ ਹੈ ਯਾਰ, ਤੂੰ ਰਹਿਣ ਦੇ ਨਾ, ਉਹ ਪੰਜਾਬੀ ਪੜ੍ਹਾਊਂਗਾ ਮੈਂ, ਪੰਜਾਬੀ ਪੜ੍ਹਾਊਂਗਾ, ਕਿਹੜੀਆਂ ਗੱਲਾਂ ਬਕਵਾਸ ਕਰਦਾ ਯਾਰ, ਬਕਵਾਸ ਕਰਦਾ ਇਹ ਬੰਦਾ ਯਾਰ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਸਤੋ, ਮੈਂ ਸੋਚਿਆ ਕਿ ਜੋ ਅੱਜ ਪੰਜਾਬ ਦੀ ਵਿਧਾਨ ਸਭਾ ਵਿੱਚ ਵਾਪਰਿਆ ਉਹਦੇ ਬਾਰੇ ਮੈਂ ਤੁਹਾਨੂੰ ਆਪਣੇ ਵੱਲੋਂ ਸਾਰੀ ਗੱਲ ਦੱਸਦਾ, ਕਿਉਂਕਿ ਉੱਥੇ ਨਾ ਤਾਂ ਮੈਨੂੰ ਕੈਮਰੇ 'ਤੇ ਦਿਖਾਇਆ ਜਾਂਦਾ ਅਤੇ ਨਾ ਮੈਨੂੰ ਮਾਈਕ ਦਿੱਤਾ ਜਾਂਦਾ, ਔਰ ਇਲਜ਼ਾਮ ਵੀ ਸਾਰੇ ਮੇਰੇ ਉੱਤੇ ਲਾਏ ਜਾਂਦੇ ਨੇ। ਲੇਕਿਨ ਅੱਜ ਤਾਂ ਹੱਦ ਹੋ ਗਈ ਜਦੋਂ ਸਾਡਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਬਿਲਕੁਲ ਦਾਰੂ ਦਾ ਡੱਕਿਆ ਪੰਜਾਬ ਦੀ ਵਿਧਾਨ ਸਭਾ ਵਿੱਚ ਆ ਗਿਆ, ਔਰ ਅਸੀਂ ਚੁੱਪ ਚਾਪ ਆਪਣਾ ਸਾਰਾ ਕੰਮ ਕਰ ਰਹੇ ਸੀਗੇ। ਮੈਂ ਆਪਣਾ ਟੈਲੀਫੋਨ ਦੇਖ ਰਿਹਾ ਸੀਗਾ, ਮੋਬਾਈਲ ਫੋਨ, ਕਿਉਂਕਿ ਮੈਂ ਪ੍ਰਿਜ਼ਨਰਸ ਕਰੈਕਸ਼ਨਲ ਬਿੱਲ ਇੱਕ ਲੈ ਕੇ ਆ ਰਹੀ ਸਰਕਾਰ, ਮੈਂ ਉਹਦੇ 'ਤੇ ਕੁਛ ਆਪਣੇ ਜੇਲ੍ਹ ਦੇ ਪ੍ਰਤੀ ਸੁਝਾਅ ਦੇਣੇ ਸੀ, ਕਿਉਂਕਿ ਮੈਨੂੰ ਉੱਥੇ ਬਦਲਾਖੋਰੀ 'ਚ ਰੱਖਿਆ ਵੀ ਗਿਆ, ਜਿਸ ਤਰ੍ਹਾਂ ਦੇ ਉੱਥੇ ਇਨਹਿਊਮਨ ਕੰਡੀਸ਼ਨਸ ਨੇ, ਅਨਹਾਈਜੀਨਿਕ ਕੰਡੀਸ਼ਨਸ ਨੇ, ਮੈਂ ਉਹਦੇ ਬਾਰੇ ਤਿਆਰੀ ਕਰ ਰਿਹਾ ਸੀਗਾ। ਇਕਦਮ ਮੈਂ ਦੇਖਿਆ ਅਤੇ ਭਗਵੰਤ ਮਾਨ ਦਾਰੂ ਨਾਲ ਰੱਜਿਆ, ਡਰੰਕਨ ਐਲਕੋਹਲਿਕ, ਅਤੇ ਮੇਰੇ ਵੱਲ ਨੂੰ ਕਰ ਕਰਕੇ ਐਂ ਡੱਕੇ ਡੋਲੇ ਜੇ ਖਾਂਦਾ। ਤੁਸੀਂ ਸਭ ਨੇ ਤਕਰੀਬਨ ਵੀਡੀਓ ਦੇਖ ਲਈ ਕਿ ਇਹ ਆਪਣਾ ਫੋਨ ਦੇਖੋ ਜੀ ਇਸਤੇਮਾਲ ਕਰ ਰਿਹਾ, ਹਾਲਾਂਕਿ ਫੋਨ ਸਾਰੇ ਮੈਂਬਰਸ ਇਸਤੇਮਾਲ ਕਰਦੇ ਆ, ਉਹਦੇ 'ਚ ਕੋਈ ਮੈਂ ਘੰਟੀ ਨਹੀਂ ਵੱਜ ਰਹੀ ਸੀ, ਮੈਂ

ਗੱਲ ਨਹੀਂ ਸੀ ਕਰ ਰਿਹਾ, ਪ੍ਰੋਸੀਡਿੰਗਸ ਨੋਰਮਲ ਚੱਲ ਰਹੀਆਂ ਸੀਗੀਆਂ। ਅਤੇ ਨਾਲ ਫਿਰ ਕਹਿਣ ਲੱਗਿਆ ਕਿ ਦੇਖੋ ਜੀ ਇਹਨੇ ਲੱਤ 'ਤੇ ਲੱਤ ਫਿਰ ਦੁਬਾਰਾ ਰੱਖੀ ਹੋਈ ਆ। ਤਾਂ ਮੈਂ ਥੋੜ੍ਹਾ ਰਿਟੋਰਟ ਕੀਤਾ ਕਿ ਤੁਹਾਡੀ ਧਰਮ ਪਤਨੀ ਡਾਕਟਰ ਗੁਰਪ੍ਰੀਤ ਕੌਰ ਵੀ ਗਵਰਨਰ ਗੈਲਰੀ 'ਚ ਫੜੀ ਗਈ ਸੀ, ਉਹਨੇ ਲੱਤ 'ਤੇ ਲੱਤ ਰੱਖੀ ਹੋਈ ਸੀਗੀ, ਵੀਡੀਓ ਉਹਦੀ ਫੋਟੋ ਵਾਇਰਲ ਹੋ ਗਈ ਸੀ। ਨਹੀਂ, ਉਹਨੇ ਲੱਤ ਆਪਣੀ ਫਿਰ ਠੀਕ ਕਰ ਲਈ ਸੀ, ਅਤੇ ਮੈਂ ਕਿਹਾ ਮੈਂ ਵੀ ਠੀਕ ਕਰ ਲਈ ਸੀਗੀ। ਮਤਲਬ ਇਸ ਤਰ੍ਹਾਂ ਦੀਆਂ ਬਚਕਾਨਾ ਹਰਕਤਾਂ 'ਤੇ ਉਤਰਿਆ ਹੋਇਆ ਸੀਗਾ ਅਸਲ ਸੱਚਾਈ। ਮੇਰੇ ਵੀਰੋ, ਮੈਂ ਉਸ ਵਾਹਿਗੁਰੂ ਨੂੰ ਹਾਜ਼ਰ ਨਾਜ਼ਰ ਮੰਨ ਕੇ ਕਹਿੰਦਾ ਵਾਂ। ਹੋ ਸਕਦਾ ਸਾਡੇ ਕੁਛ ਓਪੋਜੀਸ਼ਨ ਵਿੱਚ ਜਾਂ ਕੁਛ ਲੋਕ MLAs ਡਰਦੇ ਹੋਣਗੇ ਕਹਿਣ ਤੋਂ, ਲੇਕਿਨ ਅੱਜ ਉਹ ਡਰੰਕਨ ਸਟੇਟ ਵਿੱਚ ਸੀਗਾ, ਉਦੋਂ ਤੋਂ ਬੋਲਿਆ ਨਹੀਂ ਸੀ ਜਾ ਰਿਹਾ, ਉਦੋਂ ਤੋਂ ਖੜਿਆ ਵੀ ਨਹੀਂ ਸੀ ਜਾ ਰਿਹਾ। ਔਰ ਬਹੁਤ ਸਾਰੇ ਮੇਰੇ ਲਾਗੇ ਬੰਨੇ ਕੁਲੀਗਸ ਨੇ ਇਹ ਗੱਲ ਕਹੀ, ਅਤੇ ਮੈਂ ਸਡਨਲੀ ਦੇਖਿਆ ਕਿ ਮੇਰਾ ਟੈਲੀਫੋਨ ਜਿਹੜੇ ਮੈਸੇਜਸ ਸੀ ਉਹ ਇੰਨੇ ਕੁ ਜ਼ਿਆਦਾ ਫਲੱਡ ਹੋ ਗਏ ਕਿ ਅੱਜ ਤਾਂ ਭਗਵੰਤ ਮਾਨ ਦਾਰੂ ਦਾ ਡੱਕਿਆ। ਹੁਣ ਇਹਦੇ ਸਾਨੂੰ ਕੋਈ ਖੁਸ਼ੀ ਨਹੀਂ ਹੈ। ਅਗਰ ਲੱਗਦਾ ਹੋਵੇਗਾ ਕਿ ਲੋਕਾਂ ਨੂੰ ਕਿ ਅਸੀਂ ਵਿਰੋਧੀ ਹਾਂ ਇਸ ਕਰਕੇ ਅਸੀਂ ਇਹ ਤੰਸ ਕੱਸ ਰਹੇ ਹਾਂ, ਇਹ ਤਾਂ ਸਾਰੇ ਪੰਜਾਬ ਦੀ ਸ਼ਰਮਿੰਦਗੀ ਆ, ਇਹ ਸਾਡੇ ਪੱਗ ਦੀ ਇਸ ਦੀ ਤੋਹੀਨ ਆ। ਸਾਡਾ ਆਪਣਾ ਸਿਰ ਸ਼ਰਮ ਨਾਲ ਨੀਵਾਂ ਹੁੰਦਾ ਜਦੋਂ ਸਾਡੇ ਚੀਫ ਮਿਨਿਸਟਰ ਦੀਆਂ ਵੀਡੀਓਜ਼ ਵਰਲਡ ਵਾਈਡ ਵਾਇਰਲ ਹੋ ਰਹੀਆਂ ਨੇ, ਉਹਨੂੰ ਉੱਥੋਂ ਬੋਲਿਆ ਨਹੀਂ ਜਾ ਰਿਹਾ ਔਰ ਉਹ ਸ਼ਰਾਬ ਪੀਤੀ। ਔਰ ਇਹ ਕੋਈ ਪਹਿਲਾ ਇੰਸੀਡੈਂਟ ਨਹੀਂ ਗਾ ਭਗਵੰਤ ਮਾਨ ਦਾ, ਅੱਜ ਤਾਂ ਉਹ ਵਿਧਾਨ ਸਭਾ ਦੇ ਵਿੱਚ ਫੜਿਆ ਗਿਆ। ਮੈਨੂੰ ਯਾਦ ਹੈ ਉਹ ਅੱਛੀ ਤਰ੍ਹਾਂ ਦਿਨ ਜਦੋਂ ਬਰਗਾੜੀ ਵਿਖੇ 2015 'ਚ ਬਹਿਬਲ ਕਲਾਂ 'ਚ ਮਾਰੇ ਗਏ ਦੋ ਸਿੱਖ ਨੌਜਵਾਨਾਂ ਦਾ ਭੋਗ ਸੀਗਾ। ਮੈਂ ਸਟੇਜ 'ਤੇ ਬੈਠਾ ਸੀਗਾ, ਸੁੱਚਾ ਸਿੰਘ ਛੋਟੇਪੁਰ ਮੇਰੇ ਨਾਲ ਬੈਠੇ ਸੀ, ਬਹੁਤ ਸਾਰੀਆਂ ਧਾਰਮਿਕ ਹਸਤੀਆਂ ਬੈਠੀਆਂ ਸੀ। ਉਹਨਾਂ ਵਿੱਚ ਸ਼ਾਇਦ ਮੈਂ ਗਲਤ ਨਾ ਹੋਵਾਂ ਤਾਂ ਜਥੇਦਾਰ ਸਿੰਘ ਸਾਹਿਬ, ਭਾਈ ਮਨਜੀਤ ਸਿੰਘ ਜਿਹੜੇ ਐਕਟਿੰਗ ਜਥੇਦਾਰ ਸੀ ਅਕਾਲ ਤਖਤ ਸਾਹਿਬ ਦੇ, ਉਹ ਵੀ ਬੈਠੇ ਸੀ। ਅਤੇ ਭਗਵੰਤ ਮਾਨ ਜਦੋਂ ਸਟੇਜ 'ਤੇ ਚੜਿਆ, ਇਹਦੀ ਹਵਾੜ ਦੂਰ ਤੱਕ ਆ ਰਹੀ ਸੀਗੀ, ਅਤੇ ਉਹਨਾਂ ਨੇ ਪੁਆਇੰਟ ਆਊਟ ਕੀਤਾ ਕਿ ਇਸ ਸ਼ਰਾਬੀ ਬੰਦੇ ਨੂੰ ਕਿਰਪਾ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ, ਇਸ ਨੂੰ ਸਟੇਜ ਤੋਂ ਲਾ ਦਿਓ। ਅੱਛਾ, ਇਸ ਤੋਂ ਪਹਿਲਾਂ ਜਦੋਂ ਇਹ MP ਸੀਗਾ, ਇਹ ਕਦੀ ਗੱਡੀ 'ਚ ਲੋਟਪੋਟ ਹੁੰਦਾ, ਡਿਪਰੈਸ਼ਨ ਦਾ ਸ਼ਿਕਾਰ, ਪ੍ਰੈਸ ਕਲੱਬ ਦੀ ਵੀਡੀਓ ਆਈ, ਕਈ ਵਾਰ ਤੁਸੀਂ ਦੇਖਿਆ ਕਿ ਐਂ ਸਾਈਨ ਕਰ ਰਿਹਾ ਅਤੇ ਇਹਦਾ ਪੈਰ ਡਗਮਗਾ ਰਿਹਾ ਥੱਲੇ, ਰਾਤ ਦੇ ਵੇਲੇ ਦਾਰੂ ਪੀਤੀ ਹੋਈ ਸੀ, ਖਾਣਾ ਖਾ ਰਿਹਾ ਅਤੇ ਖਾਣਾ ਮੂੰਹ 'ਚ ਪਾਉਣ ਦੀ ਬਜਾਏ ਬੁਰਕੀ ਕਿਤੇ ਹੋਰ ਜਾ ਰਹੀ ਆ। ਇਹ ਸਾਰੀਆਂ ਵੀਡੀਓਜ਼ ਪੰਜਾਬ ਦੇ ਲੋਕਾਂ ਦੇ ਸਾਹਮਣੇ ਪਹਿਲਾਂ ਹੀ ਆ ਚੁੱਕੀਆਂ ਸੀਗੀਆਂ। ਔਰ ਸਭ ਤੋਂ ਜਿਹੜੀ ਮਾੜੀ ਗੱਲ ਆ, ਸਭ ਤੋਂ ਜਿਹੜੀ ਕੋਝੀ ਹਰਕਤ ਕੀਤੀ ਇਸ ਨੇ, ਇਹਨੇ ਆਪਣੇ ਮਾਤਾ ਜੀ ਦੇ ਸਿਰ 'ਤੇ ਹੱਥ ਰੱਖ ਕੇ ਸਹੁੰ ਖਾਧੀ ਬਰਨਾਲੇ ਦੇ ਇਕੱਠ ਵਿੱਚ 2022 ਦੀ ਇਲੈਕਸ਼ਨ ਤੋਂ ਪਹਿਲਾਂ ਕਿ ਅੱਜ ਤੋਂ ਬਾਅਦ ਜਿਹੜੀ ਆ ਮੈਂ ਸ਼ਰਾਬ ਨਹੀਂ ਪੀਊਂਗਾ। ਅਤੇ ਥੋੜ੍ਹੇ ਦਿਨਾਂ 'ਚ ਉਹ ਜਿਹੜੀ ਸੀ ਕਸਮ ਆਪਣੀ ਮਾਂ ਦੀ ਤੋੜ ਦਿੱਤੀ। ਔਰ ਹੁਣ ਤਾਜ਼ਾ ਜਦੋਂ ਚੀਫ ਮਿਨਿਸਟਰ ਬਣਿਆ, ਇੱਕ ਹੋਰ ਬੜੀ ਵੱਡੀ ਅਵੱਗਿਆ ਕੀਤੀ। ਠੀਕ ਹੈ, ਸਾਡੀਆਂ ਧਾਰਮਿਕ ਹਸਤੀਆਂ ਨੇ ਉਹਨੂੰ ਕੋਈ ਤਲਬ ਨਹੀਂ ਕੀਤਾ, ਅਕਾਲ ਤਖਤ ਦੇ ਜਥੇਦਾਰ ਨੇ ਉਹਨੂੰ ਬੁਲਾ ਕੇ ਪੁੱਛਿਆ ਨਹੀਂ। ਇਹ ਤਖ਼ਤ ਦਮਦਮਾ ਸਾਹਿਬ ਤਲਵੰਡੀ ਸਾਬੋ ਵੀ ਦਾਰੂ ਪੀ ਕੇ ਗਿਆ ਸੀਗਾ, ਇਹ ਉਹਦੀ ਇੱਕ ਆਦਤ ਬਣ ਚੁੱਕੀ। ਔਰ ਉਹਨੂੰ ਐਂ ਲੱਗਦਾ ਸੀ ਕਿ ਮੈਨੂੰ ਕੌਣ ਸਵਾਲ ਕਰਨ ਵਾਲਾ, ਕੌਣ ਪੁੱਛਣ ਵਾਲਾ। ਅਤੇ ਫਿਰ ਜਦੋਂ ਇਹਨੇ ਇੰਨਾ ਕੁਛ ਮੇਰੇ ਨਾਲ ਉਲਝਿਆ ਅਤੇ ਇਹਦੀ ਹਾਲਾਤ ਠੀਕ ਨਹੀਂ ਸੀ, ਤਾਂ ਮੈਂ ਉੱਠ ਕੇ ਖੜ੍ਹੇ ਹੋ ਕੇ ਸਪੀਕਰ ਨੂੰ ਅੰਤ ਵਿੱਚ ਮੈਂ ਕਿਹਾ ਸਪੀਕਰ ਸਾਹਿਬ, ਅੱਜ ਪੰਜਾਬ ਦਾ ਚੀਫ ਮਿਨਿਸਟਰ ਭਗਵੰਤ ਮਾਨ ਦਾਰੂ ਪੀਤੀ ਹੋਈ ਹੈ, ਇਹਨੇ ਸਦਨ ਦੀ ਮਾਣ ਅਤੇ ਮਰਿਆਦਾ ਜੋ ਸ਼ਾਇਦ ਆਜ਼ਾਦੀ ਤੋਂ ਬਾਅਦ ਅੱਜ ਤੱਕ ਕਿਸੇ ਚੀਫ ਮਿਨਿਸਟਰ ਨੇ, ਕਿਸੇ ਮਿਨਿਸਟਰ ਨੇ ਕੋਈ ਇਹ ਅਵੱਗਿਆ ਨਹੀਂ ਕੀਤੀ, ਇਹਨੇ ਇਸ ਸਦਨ ਦੀ ਤੋਹੀਨ ਕੀਤੀ ਹੈ, ਇਹਦੀ ਪਵਿੱਤਰਤਾ ਭੰਗ ਕੀਤੀ ਹੈ, ਕਿਰਪਾ ਕਰਕੇ ਇਹਦਾ ਬ੍ਰੈਥਲਾਈਜ਼ਰ ਟੈਸਟ ਕਰਵਾਇਆ ਜਾਵੇ, ਇਹਦਾ ਬਲੱਡ ਟੈਸਟ ਕਰਵਾਇਆ ਜਾਵੇ, ਔਰ ਕਰਵਾਇਆ ਵੀ PGI ਦੇ ਡਾਕਟਰਸ ਤੋਂ, ਬੋਰਡ ਤੋਂ ਬੁਲਾ ਕੇ ਕੀਤਾ ਜਾਵੇ। ਫਿਰ ਮੈਂ ਇੱਕ ਤਾਲਾ ਵੀ ਦਿਖਾਇਆ ਕਿ ਤੁਸੀਂ, ਭਗਵੰਤ ਮਾਨ ਕਹਿੰਦਾ ਸੀਗਾ ਕਿ ਸਪੀਕਰ ਸਾਹਿਬ ਤਾਲਾ ਲਾ ਦਿਓ, ਅੱਜ ਇਹਨਾਂ ਨੂੰ ਬਾਹਰ ਨਹੀਂ ਜਾਣ ਦੇਣਾ। ਮੈਂ ਤਾਲਾ ਲੈ ਕੇ ਗਿਆ, ਹਾਲਾਂਕਿ ਮੈਨੂੰ ਤਾਂ ਦਿਖਾਉਂਦੇ ਨਹੀਂ ਗੇ, ਮੇਰੇ 'ਤੇ ਕੈਮਰਾ ਨਹੀਂ ਆ ਸਕਦਾ, ਮੇਰੇ 'ਤੇ ਮਾਈਕ ਨਹੀਂ ਗਾ, ਅਤੇ ਮੈਂ ਤਾਲਾ ਦਿਖਾ ਕੇ ਕਿਹਾ ਕਿ ਅੱਜ ਚੀਫ ਮਿਨਿਸਟਰ ਸਾਹਿਬ ਅਤੇ ਸਪੀਕਰ ਸਾਹਿਬ ਅੱਜ ਸਦਨ ਨੂੰ ਲੌਕ ਕਰ ਦਿਓ, ਅਤੇ ਜਿੰਨੇ MLAs ਨੇ ਇੱਥੇ, ਚਾਹੇ ਓਪੋਜੀਸ਼ਨ ਦੇ, ਰੂਲਿੰਗ ਪਾਰਟੀ, ਕਿਸੇ ਹੋਰ ਪਾਰਟੀ ਦੇ, ਸਭ ਦਾ ਐਲਕੋਹਲ ਟੈਸਟ ਕਰਾਓ, ਸਭ ਦਾ ਡੋਪ ਟੈਸਟ ਵੀ ਕਰਵਾ ਦਿਓ, ਕਿਉਂਕਿ ਯੁੱਧ ਨਸ਼ੇ ਵਿਰੁੱਧ ਤਾਂ ਹੀ ਫਾਇਦਾ ਵਾ। ਜੇ ਅਗਵਾਈ ਕਰਨ ਵਾਲੇ ਜਿਹੜੇ ਰੂਲਿੰਗ ਪਾਰਟੀ ਦੇ MLA ਮਿਨਿਸਟਰ ਅਤੇ ਚੀਫ ਮਿਨਿਸਟਰ, ਅਗਰ ਉਹ ਨਸ਼ਾ ਨਾ ਕਰਦੇ ਹੋਣਗੇ ਤਾਂ ਪਿਛਲੇ 4.5 ਸਾਲ ਵਿੱਚ ਭਗਵੰਤ ਮਾਨ ਹੀ ਸ਼ਰਾਬ ਨਹੀਂ ਛੱਡ ਸਕਿਆ, ਹੋਰ ਕੋਈ ਨਸ਼ਾ ਕਰਦਾ ਨਹੀਂ ਕਰਦਾ ਮੈਨੂੰ ਨਹੀਂ ਪਤਾ, ਲੇਕਿਨ ਸ਼ਰਾਬ ਹੀ ਨਹੀਂ ਛੱਡ ਸਕਿਆ, ਅਤੇ ਫਿਰ ਇਸ ਤਰ੍ਹਾਂ ਦੇ ਯੁੱਧ ਨਸ਼ੇ ਵਿਰੁੱਧ ਦੀ ਕੀ ਗੱਲ ਸੀ। ਫਿਰ ਉਸ ਤੋਂ ਬਾਅਦ ਸਾਡੇ ਲੀਡਰ ਆਫ ਓਪੋਜੀਸ਼ਨ ਸਰਦਾਰ ਪ੍ਰਤਾਪ ਸਿੰਘ ਬਾਜਵਾ, ਤਮਾਮ MLAs ਖੜ੍ਹੇ ਹੋ ਗਏ, ਉਹਨਾਂ ਨੇ ਸਪੀਕਰ ਨੂੰ ਬਹੁਤ ਸ਼ੋਰ ਮਚਾਇਆ ਕਿ ਸਪੀਕਰ ਸਾਹਿਬ ਸਾਡੀ ਗੱਲ ਸੁਣੋ, ਅਸੀਂ ਬੜੀ ਵਾਜਬ ਗੱਲ ਕਹਿ ਰਹੇ ਹਾਂ ਕਿ ਭਗਵੰਤ ਮਾਨ ਦਾ ਐਲਕੋਹਲ ਸ਼ਰਾਬ ਦਾ ਟੈਸਟ ਕਰਵਾਇਆ ਜਾਵੇ। ਭਗਵੰਤ ਮਾਨ, ਜਦੋਂ ਮੈਂ ਕਹਿ ਰਿਹਾ ਸੀਗਾ ਕਿ ਭਗਵੰਤ ਮਾਨ ਨੇ ਦਾਰੂ ਪੀਤੀ ਹੋਈ ਹੈ, ਇਹ ਪਹਿਲਾ ਐਪੀਸੋਡ ਹੈ ਜਦੋਂ ਹਾਊਸ ਅਡਜਰਨ ਹੋਣ ਤੋਂ ਪਹਿਲਾਂ, ਅਤੇ ਮੈਂ ਕਿਹਾ ਜੀ ਇਹਦਾ ਟੈਸਟ ਕਰਾਓ, ਭਗਵੰਤ ਮਾਨ ਸਦਨ 'ਚੋਂ ਉੱਠ ਕੇ ਚਲੇ ਗਿਆ, ਮਤਲਬ ਭੱਜ ਗਿਆ, ਲੇਕਿਨ ਮੇਰੀ ਗੱਲ ਦਾ

ਕੋਈ ਜਵਾਬ ਨਹੀਂ ਦਿੱਤਾ। ਔਰ ਫਿਰ ਉਸ ਤੋਂ ਬਾਅਦ ਅਸੀਂ ਸਪੀਕਰ ਦੇ ਕੋਲ ਕੁਲਤਾਰ ਸਿੰਘ ਸੰਧਵਾ ਦੇ ਉਹਦੇ ਚੈਂਬਰ 'ਚ ਗਏ। ਸਰਦਾਰ ਪ੍ਰਤਾਪ ਸਿੰਘ ਬਾਜਵਾ ਲੀਡਰ ਆਫ ਆਪੋਜੀਸ਼ਨ ਨੇ ਇੱਕ ਲਿਖਤੀ ਸ਼ਿਕਾਇਤ ਸਾਡੇ ਜਿੰਨੇ ਕਾਂਗਰਸ ਦੇ MLAs ਆ ਉਹ ਸਾਰਿਆਂ ਵਿੱਚ ਮੰਗ ਕੀਤੀ ਕਿ ਇਹਦਾ ਸ਼ਰਾਬ ਦਾ ਟੈਸਟ ਕਰਵਾਇਆ ਜਾਵੇ।

ਮੂੰਹ ਕੇ ਲੈ ਕੇ ਆਏ, ਲੇਕਿਨ ਦਾਰੂ ਤਾਂ ਦਾਰੂ ਹੀ ਆ। ਦਾਰੂ ਤਾਂ ਤੁਹਾਨੂੰ ਪਤਾ ਕਿ ਬਲੱਡ ਸਟ੍ਰੀਮ ਚੋਂ ਸ਼ਾਇਦ ਜੇ ਮੈਂ ਗਲਤ ਨਾ ਹੋਵਾਂ ਤਾਂ 72 ਘੰਟੇ ਨਹੀਂ ਨਿਕਲਦੇ ਜੀ, ਉਹਦਾ ਅਸਰ ਤਾਂ ਜਾਣਾ ਹੀ ਨਹੀਂ ਸੀਗਾ। ਔਰ ਖੁਫੀਆ ਸੋਰਸਿਸ ਅਤੇ ਆਫਿਸਰਸ ਤੋਂ ਇਹ ਵੀ ਪਤਾ ਲੱਗਿਆ ਕਿ ਇਸ ਜਿਹੜਾ ਪਹਿਲਾ ਘਟਨਾਕ੍ਰਮ ਵਾਪਰਿਆ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਅਡਜਰਨ ਹੋਣ ਤੋਂ ਪਹਿਲਾਂ, ਇੱਕ ਵਾਰ ਫਿਰ ਜਾ ਕੇ ਘਰ ਦੀ ਲੜਾਈ ਝਗੜਾ ਹੋਇਆ ਆਪਣੀ ਧਰਮ ਪੱਤਰ ਇਹਨਾਂ ਦਾ ਪਰਸਨਲ ਇਸ਼ੂ ਆਪਣੀ ਵਾਈਫ ਦੇ ਨਾਲ, ਲੇਕਿਨ ਪਤਾ ਲੱਗਿਆ ਕਿ ਉੱਥੇ ਫਿਰ ਥੋੜ੍ਹਾ ਹੋਰ ਦਾਰੂ ਪੀਤੀ ਆ। ਫਿਰ ਉਹਨਾਂ ਨੇ ਪੋਚ ਪਾਚ ਕੇ ਪੱਗ ਦੁਬਾਰਾ, ਤੁਸੀਂ ਇਹਦੀ ਪੱਗ ਪਹਿਲੀ ਦੇਖ ਲਿਓ ਅਤੇ ਇਹਦੀ ਪੱਗ ਜਿਹੜੀ ਆ 3 ਵਜੇ ਵਾਲੇ ਸੈਸ਼ਨ ਤੁਸੀਂ ਜਾ ਕੇ ਦੇਖ ਸਕਦੇ ਹੋ ਅਤੇ ਫਿਰ ਆਣ ਕੇ ਬੈਠੇ। ਇੱਕ ਵਾਰ ਭਗਵੰਤ ਮਾਨ ਨੇ ਉੱਠ ਕੇ ਨਹੀਂ ਕਿਹਾ ਇੱਕ ਵਾਰ ਵੀ ਕਿ ਮੈਂ ਸ਼ਰਾਬ ਨਹੀਂ ਪੀਤੀ, ਭਾਵਾਂ ਅਗਰ ਸੱਚਾ ਹੁੰਦਾ ਤਾਂ ਇਹਨੇ ਭੁੜਕ ਭੁੜਕ ਕੇ ਕਹਿਣਾ ਸੀਗਾ, ਉੱਭਰ ਉੱਭਰ ਕੇ ਕਹਿਣਾ ਸੀਗਾ, ਪੱਬਾਂ ਭਾਰ ਹੋ ਕੇ ਕਹਿਣਾ ਸੀ ਕਿ ਮੈਂ ਦਾਰੂ ਨਹੀਂ ਪੀਤੀ, ਇਹ ਮੇਰੇ 'ਤੇ ਝੂਠੇ, ਕਿਉਂਕਿ ਝੂਠਾ ਸੀਗਾ ਅਤੇ ਝੂਠ ਦੀ ਗਵਾਹੀ ਤਾਂ ਤੁਹਾਡੀ ਆਪਣੀ ਆਤਮਾ ਨਹੀਂ ਦਿੰਦੀ। ਸੋ ਅੱਜ ਦੁਬਾਰਾ ਜਦੋਂ ਸਦਨ ਜੁੜਿਆ ਅਤੇ ਸਪੀਕਰ ਨੇ ਕਿਹਾ ਤਾਂ ਨੇ ਜੀ ਚੀਫ ਮਿਨਿਸਟਰ ਪੰਜਾਬ ਦਾ ਇੱਕ ਬੜੀ ਮਾਣ ਮੱਤਾ ਅਹੁਦੇ ਦੀ ਗੱਲ ਹੈ, ਅਸੀਂ ਇਹਦੇ ਖਿਲਾਫ਼ ਕੋਈ ਇਸ ਤਰ੍ਹਾਂ ਦੀ ਕਾਰਵਾਈ ਨਹੀਂ ਕਰ ਸਕਦੇ, ਅਸੀਂ ਇਹਦਾ ਸ਼ਰਾਬ ਦਾ ਟੈਸਟ ਨਹੀਂ ਕਰਵਾ ਸਕਦੇ, ਅਤੇ ਫਿਰ ਸ਼ੋਰ ਮਚਣਾ ਹੀ ਸੀਗਾ ਕਿਉਂਕਿ ਆਮ ਆਦਮੀ ਪਾਰਟੀ 92-95 ਆਦਮੀਆਂ ਦੇ ਜਿਹੜੇ ਬੰਧੂਆ ਮਜ਼ਦੂਰ ਨੇ, ਜਿਹੜੇ ਚੱਪਲ ਚੱਟ ਨੇ ਹਰਪਾਲ ਚੀਮੀ ਵਰਗੇ, ਉਹ ਜਦ ਨੂੰ ਫਲੋਰ ਵੀ ਕ੍ਰੋਸ ਕਰ ਗਏ ਸੀ। ਇਹ ਪਹਿਲੀ ਵਾਰ ਹੋਇਆ ਕਿ ਰੂਲਿੰਗ ਪਾਰਟੀ ਦੇ MLAs ਉਹਨਾਂ ਦੇ ਮਿਨਿਸਟਰ ਜਿਹੜਾ ਫਲੋਰ ਕ੍ਰੋਸ ਕਰਕੇ ਸਾਡੇ ਵਾਲੇ ਪਾਸੇ ਨੂੰ ਆ ਗਿਆ। ਅਸੀਂ ਤਾਂ ਆਪਣੀ ਮੰਗ ਕਰ ਰਹੇ ਸੀ ਸਪੀਕਰ ਦੇ ਕੋਲ ਕਿ ਇਹਦਾ ਟੈਸਟ ਕਰਾਇਆ ਜਾਵੇ, ਅਤੇ ਉਹ ਸਾਡੇ ਪਿੱਛੇ ਆਣ ਕੇ ਖੜ੍ਹ ਗਏ। ਇਹ ਇਨ ਇਟ ਸੈਲਫ ਐਕਚੁਅਲੀ ਸਪੀਕਿੰਗ, ਅਗਰ ਸਪੀਕਰ ਕੋਈ ਫੇਅਰ ਹੁੰਦਾ ਤਾਂ ਡਿਸਕੁਆਲੀਫਿਕੇਸ਼ਨ ਹੈ ਮੈਂਬਰ ਦੀ ਚੱਲਦੇ ਸਦਨ ਕੋਲ, ਬਿਕੋਜ਼ ਉਸ ਵੇਲੇ ਹਾਊਸ ਅਡਜਰਨ ਨਹੀਂ ਸੀਗਾ, ਚੱਲਦੇ ਹਾਊਸ ਵਿੱਚ ਫਲੋਰ ਕ੍ਰੋਸ ਕਰਕੇ ਅਤੇ ਉਹ ਸਾਡੇ ਵਾਲੇ ਪਾਸੇ ਆਣ ਕੇ ਖੜ੍ਹ ਕੇ ਅਤੇ ਨਾਅਰੇਬਾਜ਼ੀ ਕਰਨ ਲੱਗੇ, ਅਤੇ ਅਲਟੀਮੇਟਲੀ ਸ਼ੋਰ ਮਚਣਾ ਸੀਗਾ, ਇੱਕ ਵਾਰ ਫਿਰ ਹਾਊਸ ਅਡਜਰਨ ਹੋ ਗਿਆ। ਇਸ ਤੋਂ ਬਾਅਦ ਕਾਂਗਰਸ ਦਾ ਉੱਥੇ ਜਾਣਾ ਮੁਨਾਸਿਬ ਨਹੀਂ ਸੀਗਾ। ਅਸੀਂ ਮੇ ਡੇ ਦੀ ਬਹਿਸ ਵਿੱਚ, ਲੇਬਰ ਡੇ ਦੇ ਬਹਿਸ ਵਿੱਚ ਤਿਆਰ ਸੀਗੇ, 2-4 ਸਾਡੇ ਮੈਂਬਰਸ ਬੋਲੇ ਵੀ ਨੇ। ਮੈਂ ਤਾਂ ਬੰਦੀ ਸਿੰਘਾਂ ਦੀ ਗੱਲ ਕਰਨੀ ਸੀ ਅੱਜ, ਕਿਉਂਕਿ ਪ੍ਰਿਜ਼ਨਰ ਕਰੈਕਸ਼ਨਲ ਬਿੱਲ ਆ ਰਿਹਾ ਸੀਗਾ, ਤਾਂ ਉਹਦੇ 'ਚ ਮੈਨੂੰ ਮੌਕਾ ਮਿਲਣਾ ਸੀਗਾ ਕਿ ਮੈਂ ਇਹ ਕਹਿਣਾ ਸੀਗਾ ਕਿ ਜਿਹੜੇ ਬੰਦੀ ਸਿੰਘ ਪੰਜਾਬ ਦੇ ਸਿੱਖ ਕੈਦੀ ਨੇ, ਜਿਹੜੀਆਂ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ, ਉਹਨਾਂ ਨੂੰ ਕੇਂਦਰ ਸਰਕਾਰ ਛੱਡੇ, ਅਤੇ ਭਗਵੰਤ ਮਾਨ ਦੀ ਸਰਕਾਰ ਅਤੇ ਸਪੀਕਰ ਨੂੰ ਕਹਿਣਾ ਸੀ ਕਿ ਅੱਜ ਮਤਾ ਪਾਸ ਕਰੋ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ, ਕਿਉਂਕਿ ਬਹੁਤ ਅਰਸੇ ਤੋਂ ਕਾਲਾ ਆਮ ਗੁਰਦੁਆਰਾ ਸਾਹਿਬ ਦੇ ਬਾਹਰ ਮੋਰਚਾ ਲੱਗਿਆ ਕਿ ਸਾਡਾ ਪੰਜਾਬ ਦੀ ਵਿਧਾਨ ਸਭਾ ਇਹ ਯੂਨੈਨੀਮਸਲੀ ਰਿਜ਼ੋਲਵ ਕਰਦੀ ਆ ਕਿ ਸਾਡੇ ਜਿਹੜੇ ਕੈਦੀ ਨੇ, ਸਿੱਖ ਕੈਦੀ ਜਿਹੜੇ 33 ਸਾਲ ਤੋਂ ਜੇਲ੍ਹਾਂ ਵਿੱਚ ਸੜ ਰਹੇ ਨੇ, ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ, ਉਹਨਾਂ ਨੂੰ ਛੱਡਿਆ ਜਾਵੇ, ਉਹਨਾਂ ਨੂੰ ਰਿਹਾਅ ਕੀਤਾ ਜਾਵੇ। ਇਹ ਮੇਰਾ ਮਕਸਦ, ਤਾਂ ਕਰਕੇ ਮੈਂ ਟੈਲੀਫੋਨ ਦੇ ਉੱਤੇ ਉਹ ਬਿੱਲ ਨੂੰ ਪੜ੍ਹ ਰਿਹਾ ਸੀਗਾ। ਬਲਕਿ ਇਕੱਲੇ ਸਿੱਖਾਂ ਨੂੰ ਨਹੀਂ, ਜਿਹੜੇ ਵੀ ਹੋਰ ਧਰਮਾਂ ਦੇ ਲੋਕ ਨੇ, ਕੋਈ ਹਿੰਦੂ ਆ, ਕੋਈ ਮੁਸਲਮਾਨ ਹੈ, ਕੋਈ ਇਸਾਈ ਆ, ਜਿਹੜੇ ਲੋਕਾਂ ਨੇ ਆਪਣੀਆਂ ਸਜ਼ਾਵਾਂ ਪੂਰੀਆਂ ਕੀਤੀਆਂ, ਉਹਨਾਂ ਨੂੰ ਜੇਲ੍ਹ ਵਿੱਚ ਰੱਖਣਾ ਇਨਹਿਊਮਨ ਗੱਲ ਆ ਔਰ ਹਿਊਮਨ ਰਾਈਟਸ ਦੇ ਖਿਲਾਫ਼ ਗੱਲ ਆ। ਇਹ ਸਾਰੀਆਂ ਗੱਲਾਂ ਵੀ ਅਸੀਂ ਕਰਨੀਆਂ, ਪਰ ਉੱਥੇ ਤਾਂ ਦੇਖੋ ਮੇਰੇ ਵੀਰੋ, ਇੱਕ ਮੱਛੀ ਮਾਰਕੀਟ ਦਾ ਮਾਹੌਲ ਆ, 95 ਬੰਦੇ ਲਾਲਾ ਲਾਲਾ ਲਾਲਾ ਕਰਦੇ ਸਾਡੇ ਵੱਲ ਨੂੰ ਆਉਂਦੇ। ਅੱਜ ਉਹਨਾਂ ਦਾ ਇਹ ਵੀ ਮਕਸਦ ਸੀਗਾ ਕਿ ਕਿਸੇ ਤਰੀਕੇ ਨਾਲ ਇਹਨਾਂ ਨੂੰ ਫਿਜ਼ੀਕਲੀ ਅਸੋਲਟ ਕਰੀਏ ਔਰ ਮੈਨੂੰ ਟਾਰਗੇਟ ਕਰਕੇ ਕਿ ਇਹਦੀ ਕਿਸੇ ਤਰੀਕੇ ਨਾਲ ਪੱਗ ਉਤਾਰੀਏ, ਬੇਇੱਜ਼ਤੀ ਕਰੀਏ, ਗੰਦੀਆਂ ਗੱਲਾਂ ਬੋਲਦੇ ਨੇ, ਲਗਭਗ ਗਾਲੀ ਗਲੋਚ ਕਰਦੇ ਨੇ ਮੇਰੇ ਖਿਲਾਫ਼, ਮੇਰੀ ਗੈਰ ਹਾਜ਼ਰੀ ਵਿੱਚ ਬੇਤਹਾਸ਼ਾ ਇਲਜ਼ਾਮ ਲਾਈ ਜਾਂਦੇ ਨੇ, ਜਿਨ੍ਹਾਂ ਇਲਜ਼ਾਮਾਂ ਦਾ ਮੈਂ ਜਵਾਬ ਸਦਨ ਦੇ ਅੰਦਰ ਬਹੁਤ ਖੜ੍ਹ ਕੇ ਬੋਲਿਆ, ਬਹੁਤ ਖੜ੍ਹ ਕੇ ਕਿਹਾ ਕਿ ਘੱਟੋ ਘੱਟ ਸਪੀਕਰ ਸਾਹਿਬ ਭਗਵੰਤ ਮਾਨ ਮੇਰਾ ਨਾਮ ਲੈ ਰਿਹਾ ਵਾ, ਮੇਰੇ ਬਾਰੇ ਬੋਲ ਰਿਹਾ ਵਾ, ਮੰਤਰੀ ਸੰਤਰੀ ਆ ਚੱਪਲ ਚੱਟ ਜਿਹੜੇ ਨੇ ਉਹ ਮੇਰੇ ਖਿਲਾਫ਼ ਬੋਲ ਰਹੇ ਨੇ, ਮੈਨੂੰ ਮੌਕਾ ਦਿਓ ਕਿ ਮੈਂ ਆਪਣੀ ਗੱਲ ਕਿਸ ਉੱਪਰ ਨਹੀਂ ਕੀਤਾ। ਸੋ ਮੇਰੇ ਵੀਰੋ, ਅਸਲ ਜਿਹੜੀ ਵਿਧਾਨ ਸਭਾ ਦਾ ਜੋ ਅੱਜ ਵਾਪਰਿਆ, ਇਹ ਬਿਲਕੁਲ ਮੈਂ ਆਪਣੇ ਉੱਥੇ ਵਾਹਿਗੁਰੂ ਨੂੰ ਹਾਜ਼ਰ ਨਾਜ਼ਰ ਮੰਨ ਕੇ ਤੁਹਾਡੇ ਨਾਲ ਆਪਣੇ ਵਿਚਾਰ ਕੀਤੇ ਆ, ਔਰ ਕੋਈ ਗੱਲ ਵੀ ਲੁਕੋਈ ਨਹੀਂ, ਨਾ ਕੋਈ ਗੱਲ ਵਧਾ ਕੇ ਕੀਤੀ ਆ। ਬਟ ਵਨ ਥਿੰਗ ਆਈ ਵਿਲ ਰੀਇਟਰੇਟ ਅਗੇਨ ਕਿ ਇਟ ਇਜ਼ ਅ ਸ਼ੇਮਫੁਲ ਡੇ ਫੋਰ ਪੰਜਾਬ ਵੈਨ ਦ ਚੀਫ ਮਿਨਿਸਟਰ ਆਫ ਪੰਜਾਬ ਕਮਸ ਟੂ ਦ ਵਿਧਾਨ ਸਭਾ ਇਨ ਅ ਡਰੰਕਨ ਸਟੇਟ। ਸਾਡੇ ਪ੍ਰਤਾਪ ਸਿੰਘ ਕੈਰੋਂ ਵਰਗੇ ਚੀਫ ਮਿਨਿਸਟਰ, ਸਰਦਾਰ ਲਕਸ਼ਮਣ ਸਿੰਘ ਗਿੱਲ ਵਰਗੇ, ਜਸਟਿਸ ਗੁਰਨਾਮ ਸਿੰਘ ਵਰਗੇ ਅਤੇ ਹੋਰ ਬਹੁਤ ਸਾਰੇ ਮੁੱਖ ਮੰਤਰੀ ਹੋਏ, ਲੇਕਿਨ ਕਦੀ ਕਿਸੇ ਨੇ ਇਹ ਅਵੱਗਿਆ ਨਹੀਂ ਸੀ ਕੀਤੀ। ਇਸ ਭਗਵੰਤ ਮਾਨ ਨੇ ਇਹ ਵੀ ਅਵੱਗਿਆ ਕਰਕੇ, ਜੋ ਪਹਿਲਾਂ ਅਵੱਗਿਆਵਾਂ ਕੀਤੀਆਂ ਝੂਠੇ ਪੁਲਿਸ ਮੁਕਾਬਲਿਆਂ 'ਚ ਸਾਡੇ ਸਿੱਖ ਨੌਜਵਾਨਾਂ ਨੂੰ ਮਾਰਿਆ, NSA ਵਰਗੇ ਕਾਲੇ ਕਾਨੂੰਨਾਂ ਨੂੰ ਲਾ ਕੇ ਸਾਡੇ ਨੌਜਵਾਨਾਂ ਨੂੰ 4-4 ਸਾਲ ਤੋਂ ਬਾਹਰ ਰੱਖਿਆ, ਕਿਸਾਨਾਂ ਦੇ ਉੱਤੇ ਅੱਤਿਆਚਾਰ ਕੀਤਾ, ਬੁਲਡੋਜ਼ਰ ਪੋਲੀਟਿਕਸ ਕੀਤੀ, ਪੀਲਾ ਪੰਜਾ ਚਲਾ ਕੇ ਇਹਨਾਂ ਨੇ ਆਪਣੇ ਆਪ ਦਾ ਨਾਮ ਟਰਾਲੀ ਚੋਰ ਪਵਾ ਲਿਆ, ਔਰ ਜੋ ਠੱਗੀਆਂ ਠੂਰੀਆਂ ਰੋਜ਼ ਇਹਨਾਂ ਦੇ MLA ਮਾਰ ਰਹੇ ਨੇ, ਇਹ ਸਾਰੀਆਂ ਗੱਲਾਂ ਉੱਥੇ ਕਰਨ ਦਾ ਕੋਈ ਮੌਕਾ ਹੋ ਹੀ ਨਹੀਂ ਸਕਦਾ। ਸੋ ਮੈਂ ਸੋਚਿਆ ਕਿ ਬਾਹਰ ਆਣ ਕੇ ਆਰਾਮ ਦੇ ਨਾਲ ਤੁਹਾਡੇ ਨਾਲ ਆਪਣੇ ਵਿਚਾਰ ਸਾਂਝੇ ਕਰੂੰਗਾ, ਅਗਰ ਮੇਰੀਆਂ ਗੱਲਾਂ ਠੀਕ ਲੱਗੀਆਂ ਤਾਂ, ਇਹਨੂੰ ਵਰਲਡ ਵਾਈਡ ਪਹੁੰਚਾਉਣਾ ਤਾਂ ਕਿ ਮੁੜ ਕੇ

0: ਹਿਮਾਕਤ ਨਾ ਕਰੇ ਕਿ ਦਾਰੂ ਦਾ ਡਿੱਕਿਆ ਸਾਡੇ ਪੰਜਾਬ ਵਿਧਾਨ ਸਭਾ ਦੇ ਅੰਦਰ ਜਿੱਥੇ ਪੰਜਾਬ ਦਾ ਭਵਿੱਖ ਤੈਅ ਹੁੰਦਾ ਉੱਥੇ ਇਸ ਤਰ੍ਹਾਂ ਦੀ ਹਰਕਤ ਕੋਈ ਨਾ ਕਰੇ। ਮੇਰੇ ਨਾਲ ਜੁੜਨ ਲਈ ਤੁਹਾਡਾ ਸਭ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਥੋੜ੍ਹੇ ਦਿਨ ਪਹਿਲੇ ਉਨ੍ਹਾਂ ਕੀ ਡਿਮਾਰਕੇਸ਼ਨ ਹੋਈ ਸੀ ਲੈਂਡ ਕੀ, ਤਬ ਉਸਕੇ ਬਾਅਦ ਕਾਂਗਰਸ ਪਾਰਟੀ ਨੇ ਐਸੀ ਸਾਜਿਸ਼ ਰਚੀ ਔਰ ਹਮਾਰੇ ਮਾਨਿਆ ਸੀਐਮ ਸਾਹਿਬ ਕੋ ਬਦਨਾਮ ਕਰਨੇ ਕੀ ਸਾਜਿਸ਼ ਹੈ। ਬਿਲਕੁਲ ਸੀਐਮ ਸਾਹਿਬ ਜਬ ਸੱਚ ਬੋਲਤੇ ਹੈ ਤੋ ਤਬ ਮੈਂ ਸਮਝਤਾ ਹੂੰ ਕਾਂਗਰਸ ਪਾਰਟੀ ਜੋ ਹੈ ਘਬਰਾਹਟ ਮੇਂ ਆਤੀ ਹੈ, ਤਬ ਉਹ ਐਸੇ ਝੂਠੇ ਫਰਜ਼ੀ ਐਲੀਗੇਸ਼ਨ ਲਗਾਤੀ ਹੈ।
2: ਯੇ ਦੁਰਭਾਗਯਪੂਰਨ ਬਾਤੇ ਹੈ ਜੀ, ਹਮ ਆਮ ਆਦਮੀ ਪਾਰਟੀ ਕੀ ਸਰਕਾਰ, ਭਗਵੰਤ ਮਾਨ ਕੀ ਸਰਕਾਰ, ਆਜ ਲੇਬਰ ਡੇ ਕੇ ਉੱਪਰ ਲੈ ਕੇ ਤੋ ਆਈ ਹੈ ਮਤਾ ਕਿ ਮਜ਼ਦੂਰੋਂ ਕਾ ਜੋ ਮਿਹਨਤਾਨਾ ਹੈ ਉਸਕੋ ਬੜਾਇਆ ਜਾਏ, ਉਨਕੇ ਪਸੀਨੇ ਕੋ, ਉਨਕੀ ਮਿਹਨਤ ਕੋ ਸਜਦਾ ਕੀਆ ਜਾਏ, ਸਲਾਮ ਕੀਆ ਜਾਏ, ਲੇਕਿਨ ਉਨਕੀ ਤਰਫ ਸੇ ਐਸੀ ਹਲਕੀ ਔਰ ਬੇਸਲੈਸ ਬਾਤੇਂ ਕਰ ਰਹੀ, ਮੈਂ ਸਮਝਤਾ
3: ਹੂੰ। ਬਸਪਨ ਮੋਦੀ ਜੀ ਕਾ ਯੇ ਤੋਹਫਾ ਹੈ ਮਜ਼ਦੂਰੋਂ ਕੇ ਲੀਏ। ਕਮਰਸ਼ਲ ਸਿਲੰਡਰ ਕਾ ਦਾਮ ਬੜਨੇ ਕਾ ਮਤਲਬ ਕਿਆ ਹੈ? ਏਕ ਤੋ ਜੋ ਹਜ਼ਾਰੋਂ ਹਜ਼ਾਰੋਂ ਛੋਟੇ ਛੋਟੇ ਹੋਟਲ ਹੈ ਜੋ ਖਾਣਾ ਕੁਛ ਸਸਤੇ ਮੇਂ, ਫਾਈਵ ਸਟਾਰ ਹੋਟਲ ਕੀ ਬਾਤ ਨਹੀਂ ਕਰ ਰਹੀ ਹੂੰ ਜਹਾਂ ਮੋਦੀ ਜੀ ਜਾਤੇ ਹੈ, ਮੈਂ ਵੋ ਛੋਟੇ ਹੋਟਲ, ਛੋਟੇ ਚਾਏ ਕੀ ਦੁਕਾਨ ਕੀ ਬਾਤ ਕਰ ਰਹੀ ਹੂੰ। ਔਰ ਗੈਸ ਕਾ ਸਿਲੰਡਰ ਅਗਰ 3,000 ਬੜ ਜਾਤਾ ਹੈ ਤੋ ਮਜ਼ਦੂਰ ਜੋ ਵਹਾਂ ਜਾ ਕੇ ਖਾਤੇ ਹੈ, ਮਜ਼ਦੂਰ ਕੀ ਆਪਣੀ ਜੀਵਿਕਾ ਕਾ ਤੋ ਕੋਈ ਬੜੋਤਰੀ ਨਹੀਂ ਹੁਆ, ਤੋ ਯੇ ਗੈਸ ਸਿਲੰਡਰ ਕਾ ਬੜਨੇ ਕਾ ਦਾਮ ਬੜਨੇ ਕਾ ਅਰਥ ਯੇ ਹੈ ਕਿ ਲਾਖੋਂ ਕੀ ਤਾਦਾਦ ਮੇਂ ਹਿੰਦੁਸਤਾਨ ਕੀ ਗਰੀਬ ਪ੍ਰਭਾਵਿਤ ਹੋ ਗਏ।
4: ਦੇਸ਼ ਅਗਰ ਸ਼ਰਧਾ ਕੇ ਸਾਥ ਯਾਦ ਕਰੇਗਾ ਮਿਸਾਈਲ ਮੈਨ ਕਲਾਮ ਸਾਹਿਬ ਕੋ, ਮਿਸਾਈਲ ਮੈਨ ਕੇ ਤੌਰ ਪੇ, ਤੋ ਮਹਿੰਗਾਈ ਕੀ ਮਿਸਾਈਲ ਕੇ ਤੌਰ ਪੇ, ਮਹਿੰਗਾਈ ਮੈਨ ਕੇ ਤੌਰ ਪੇ ਦੇਸ਼ ਯਾਦ ਕਰੇਗਾ ਸ਼੍ਰੀ ਨਰਿੰਦਰ ਮੋਦੀ ਕੋ। ਇਨਕੀ ਮਹਿੰਗਾਈ ਕੀ ਰਫਤਾਰ ਤੋ ਸਾਰੇ ਮਿਸਾਈਲੋਂ ਕੇ ਉੱਪਰ ਜਾ ਰਹੀ ਹੈ। ਮੈਂ ਕਹਿਣਾ ਚਾਹਤਾ ਹੂੰ ਆਜ ਲਗਭਗ 1,000 ਰੁਪਏ ਸਿਲੰਡਰ ਪੇ ਬੜਾ, ਔਰ ਜੋ ਕੀਮਤ ਥੀ ਜਨਵਰੀ ਮੇਂ ਵੋ ਆਜ ਦੁਗਨੀ ਹੋ ਗਈ, 3,000 ਕੇ ਉੱਪਰ ਪਹੁੰਚ ਗਈ 1,500।
5: ਮੋਦੀ ਜੀ ਮਹਿੰਗਾਈ ਕਾ ਕੋੜਾ ਆਮ ਜਨਤਾ ਕੋ ਏਕ ਬਾਰ ਮਾਰ ਲੀਜੀਏ, ਪਿਛਲੇ 3-4 ਮਹੀਨੋਂ ਮੇਂ ਆਪ 1,500 ਸੇ ਜ਼ਿਆਦਾ ਰੁਪਏ ਕਾ ਕਮਰਸ਼ਲ ਸਿਲੰਡਰ ਮਹਿੰਗਾ ਕਰ ਚੁਕੇ ਹੈ। ਆਪਕੀ ਸਰੈਂਡਰਡ ਵਿਦੇਸ਼ ਨੀਤੀ ਕਾ, ਆਪਕੀ ਸਰੈਂਡਰਡ ਔਰ ਕੰਪ੍ਰੋਮਾਈਜ਼ ਅਰਥ ਨੀਤੀ ਕਾ ਖਾਮਿਆਜਾ ਆਮ ਜਨਤਾ ਕਿਉਂ ਭੁਗਤੇਗਾ? ਆਪਕੀ ਸਰੈਂਡਰਡ ਊਰਜਾ ਨੀਤੀ ਕਾ ਖਾਮਿਆਜਾ ਜਨਤਾ ਭੁਗਤ ਰਹੀ ਹੈ। ਏਕ ਹੀ ਸਾਥ ਸਬਕੋ ਆਪ ਬੜਾ ਲੀਜੀਏ ਜਿਤਨਾ ਬੜਾਨਾ ਹੈ, ਕੱਲ ਸੇ 10 ਰੁਪਏ ਕੀ ਚਾਹੇ 15 ਰੁਪਏ ਕੀ ਹੋ ਜਾਏਗੀ, 10 ਰੁਪਏ ਕਾ ਸਮੋਸਾ 20 ਰੁਪਏ ਕਾ ਜਾਂ 15 ਰੁਪਏ ਕਾ ਹੋ ਜਾਏਗਾ, ਜਨਤਾ ਮਹਿੰਗਾਈ ਸੇ ਕਰਾ ਰਹੀ ਹੈ।
6: ਦੇਖੀਏ ਬਹੁਤ ਹੀ ਸ਼ਰਮ ਕੀ ਬਾਤ ਹੈ ਕਿ ਦੇਸ਼ ਕੇ ਅੰਦਰ ਆਜ ਅੰਤਰਰਾਸ਼ਟਰੀ ਮਜ਼ਦੂਰ ਦਿਵਸ ਹੈ ਔਰ ਆਜ ਹੀ ਕੇ ਦਿਨ 5 ਕਿਲੋ ਕਾ ਗੈਸ ਸਿਲੰਡਰ, ਛੋਟਾ ਸਿਲੰਡਰ ਜਿਸਕੋ ਬੋਲਤੇ ਹੈ, ਵੋ ਸਿਰਫ ਗਰੀਬ ਔਰ ਮਜ਼ਦੂਰ ਲੋਕ ਇਸਤੇਮਾਲ ਕਰਤੇ ਹੈ, ਉਸ ਸਿਲੰਡਰ ਕਾ ਦਾਮ 250 ਰੁਪਏ ਸੇ ਵੀ ਜ਼ਿਆਦਾ ਏਕ ਝਟਕੇ ਮੇਂ ਬੜਾ ਦਿਆ ਗਿਆ। ਕਹਾਂ ਸੇ ਲਾਏਂਗੇ ਯੇ ਲੋਕ ਗਰੀਬ ਲੋਕ ਪੈਸਾ, ਕਹਾਂ ਸੇ ਯੇ ਸਿਲੰਡਰ ਖਰੀਦੇਂਗੇ, ਕੈਸੇ ਇਨਕਾ ਚੂਲ੍ਹਾ ਜਲੇਗਾ, ਕੈਸੇ ਇਨਕੇ ਘਰ ਖਾਣਾ ਬਨੇਗਾ? ਏਕ ਬਾਰ ਵੀ ਨਰਿੰਦਰ ਮੋਦੀ ਜੀ ਕੀ ਸਰਕਾਰ ਨੇ ਗਰੀਬ ਆਦਮੀ ਕੇ ਬਾਰੇ ਮੇਂ ਨਹੀਂ ਸੋਚਨੇ
7: ਵਾਲੇ ਜੋ ਹੱਥ ਸੇ ਕਾਮ ਕਰਤੇ ਹੈ, ਚਾਹੇ ਵੋ ਖੇਤ ਮੇਂ ਕਾਮ ਕਰਤੇ ਹੈ, ਮੰਡੀ ਮੇਂ ਕਾਮ ਕਰਤੇ ਹੈ, ਕੋਈ ਢਾਬਾ ਚਲਾ ਰਹੇ ਹੈ, ਔਰ ਜੋ ਕੋਈ ਰੈਸਟੋਰੈਂਟ ਚਲਾ ਰਹੇ ਹੈ, ਔਰ ਕੋਈ ਹੱਥ ਕਾ ਕਾਮ ਕਰਨੇ ਵਾਲੇ ਹੈ, ਕੋਈ ਚਾਏ ਬਣਾਉਣੇ ਵਾਲੇ ਹੈ, ਕੋਈ ਸਮੋਸਾ ਬਣਾਉਣੇ ਵਾਲੇ ਹੈ, ਵੋ ਸਭ ਕੋ ਮਤਲਬ ਮੈਂ ਮੁਬਾਰਕਬਾਦ ਦੇਤਾ ਹੂੰ ਕਿ ਵੋ ਉਨਕੀ ਲੇਬਰ ਕੀ ਵਜ੍ਹਾ ਸੇ ਦੇਸ਼ ਚੱਲ ਰਿਹਾ ਹੈ, ਉਸਕੀ ਵਜ੍ਹਾ ਸੇ ਇਕਾਨਮੀ ਚੱਲ ਰਹੀ ਹੈ। ਔਰ ਬੀਜੇਪੀ ਸਰਕਾਰ ਦੇਖੋ, ਯੇ ਸਿਰਫ ਚੁਣਾਵ ਕੇ ਲੀਏ ਰੁਕੇ ਹੋਏ ਥੇ, ਯੇ ਸਿਰਫ ਔਰ ਸਿਰਫ ਚੁਣਾਵ ਕੇ ਬਾਰੇ ਮੈਂ ਬਾਤ ਕਰਤੇ ਹੈ। ਜੈਸੇ ਚੁਣਾਵ ਹੁਆ ਤੋ ਇਹਨਾਂ ਵਰਕਿੰਗ ਕਲਾਸ ਕੋ ਇਤਨਾ ਬੜਾ ਝਟਕਾ ਦਿਆ, ਅਬ ਅਗਰ ਸਿਲੰਡਰ 2100 ਕਾ 3,000 ਮੇਂ ਹੋਗਾ ਤੋ ਚਾਏ ਵੀ ਮਹਿੰਗੀ ਹੋਗੀ, ਸਮੋਸਾ ਵੀ ਮਹਿੰਗਾ ਹੋਗਾ, ਬਾਤੇਂ ਕਰਤੇ ਹੈ ਜੇ ਬੜੀ ਬੜੀ, ਔਰ ਖੇਤ ਮੇਂ ਜੋ ਟਰੈਕਟਰ ਚਲੇਗਾ, ਜੋ ਉਸਕੋ ਜੋ ਐਗਰੀਕਲਚਰ ਪ੍ਰੋਡਿਊਸ ਹੈ ਉਸਕੋ ਮੰਡੀ ਮੇਂ ਲੈ ਕੇ ਆਏਗਾ, ਤੋ ਉਸਕਾ ਉਸਕੀ ਕੋਸਟ ਤੋ ਹਰ ਜਗ੍ਹਾ ਪੇ, ਜਬ ਜੋ ਵੀ ਜਹਾਂ ਪੇ ਵੀ ਕੁਕਿੰਗ ਹੋ ਰਹੀ ਹੈ, ਘਰ ਪੇ ਹੋ ਰਹੀ ਹੈ, ਕਮਰਸ਼ੀਅਲ ਜੋ ਖਾਣਾ ਖਾਣਾ ਜਾਏਗਾ ਢਾਬੇ ਪੇ, ਉਸਕੀ ਵੀ ਕੋਸਟ ਬੜ ਜਾਏਗੀ ਨਾ ਜੀ। ਤੋ ਯੇ ਬਹੁਤ ਬੜਾ ਝਟਕਾ ਦਿਆ ਹੈ ਉਹਨੇ, ਯੇ ਮਤਲਬ ਜੋ ਬੀਜੇਪੀ ਕੀ ਹੈ, ਲੋਕੋਂ ਕੋ ਸਮਝਣਾ ਪੜੇਗਾ ਕਿ ਯੇ ਜੋ ਪਾਰਟੀ ਹੈ, ਜੋ ਭਾਰਤੀ ਜਨਤਾ ਪਾਰਟੀ ਹੈ, ਯੇ ਆਪਣੀ ਸਿਸਟਰ ਪਾਰਟੀਜ਼ ਕੋ ਵੀ ਜੋ ਇਸ ਮੇਂ ਜਾਤੇ ਹੈ ਉਨਕੋ ਵੀ ਖਾ ਜਾਤੀ ਹੈ ਜੀ, ਉਨਕੇ ਲੀਡਰਸ ਕੋ ਵੀ ਖਾ ਜਾਤੀ ਹੈ, ਔਰ ਅਬ ਯੇ ਇਨਕਾ ਜੋ ਆਗੇ ਕਾ ਹੈ ਵੋ ਮਜ਼ਦੂਰ ਹੈ, ਮਜ਼ਦੂਰ ਇਨਕਾ ਟਾਰਗੇਟ ਹੈ, ਜੋ ਕਾਮ ਕਰਨੇ ਵਾਲੇ ਲੋਕ ਹੈ ਵੋ ਉਨਕਾ ਟਾਰਗੇਟ ਹੈ, ਯੇ ਸਭ ਕੀ ਇਕਾਨਮੀ ਕੋ ਖਤਮ ਕਰ ਦੇਂਗੇ, ਔਰ ਬਿਲਕੁਲ ਕਹੀਂ ਵੀ ਦੇਸ਼ ਮੇਂ ਕੁਛ ਵੀ ਹੋਤਾ ਹੈ, ਪੂਰੀ ਦੁਨੀਆ ਮੇਂ ਕੁਛ ਵੀ ਹੋਤਾ ਹੈ, ਅਗਰ ਸਕੂਲ ਕੇ ਬੱਚੋਂ ਕੋ ਵੀ ਮਾਰਾ ਜਾਤਾ ਹੈ ਤੋ ਬੋਲਤੇ ਨਹੀਂ ਹੈ ਜੀ, ਮਤਲਬ ਆਪਣੇ ਹੱਕੋਂ ਕੇ ਲੀਏ ਬੋਲਤੇ ਨਹੀਂ ਹੈ। ਹਮਾਰੇ ਪਾਸ ਵੀ ਹਮ ਚੇਅਰਮੈਨ ਹੈ, ਜੋ ਉਸਕੀ ਚੇਅਰਮੈਨਸ਼ਿਪ ਹਮਾਰੇ ਪਾਸ ਹੈ ਬ੍ਰਿਕਸ ਕੀ, ਜੋ ਸਭ ਸੇ ਇਸ ਵੇਲੇ ਪਾਵਰਫੁਲ ਬਾਡੀ ਹੈ ਦੁਨੀਆ ਮੇਂ, ਤੋ ਉਸਕੀ ਪ੍ਰੈਜ਼ੀਡੈਂਸੀ ਹਮਾਰੇ ਪਾਸ ਹੈ, ਹਮ ਬੋਲਤੇ

0: ਲਈ ਹਾਈ ਕਲਾਸ ਇਵੈਂਟ ਕੋਈ ਵੀ ਹੋਵੇ ਜੇ ਬੱਲੇ ਬੱਲੇ ਕਰਾਉਣੀ ਆ ਤਾਂ ਬੁੱਕ ਕਰੋ ਡਾ ਵਿੰਚੀ ਬੈਂਕੁਏਟ ਹਾਲ 5732 ਹਾਈਵੇ 7 ਵੁੱਡਬ੍ਰਿਜ ਬ੍ਰੈਂਪਟਨ ਤੇ ਵੁੱਡਬ੍ਰਿਜ ਦੀ ਬਾਉਂਡਰੀ ਤੇ ਕੋਸਕੋ ਦੇ ਨੇੜੇ ਫਾਰ ਬੁਕਿੰਗਸ ਕਾਲ ਨਿੰਦਰ ਤਾਲੀਵਾਲ 416-312-1318 ਔਰ ਰੈਂਪੋ ਸਿੱਧੂ 416-831-3609
1: लगा था तुझे मेरे खिलाफ गवाही देके
2: तू बच जाएगी
1: क्या कोई नहीं आएगा तुझे बचाने के लिए
3: वाह मेरे हीरो आते ही कर दिया गुंडों को जीरो
4: मेरे दो तीन आदमियों को मार के खुद को तू शेर समझ रहा है
2: अरे पूरी फौज पड़ी है तीर्थ लड़ने के लिए
4: तो भेज अपनी फौज अब तू ही आ जा
5: अरे ऐसा तू क्या खाता है यार इतनी ताकत कहां से लाता है
4: मेरा भरोसेमंद साथी एक्स प्लस गोल्ड कैप्सूल जो देता है मुझे घोड़े के जैसी चुस्ती फुर्ती और ताकत और साथ में बढ़ाता है मेरा स्टैमिना
6: Gig Express ਚੁਕੀ ਹਾਇਰ ਕਰ ਰਹੇ ਨੇ ਓਨਰ ਆਪਰੇਟਰ ਅਤੇ ਕੰਪਨੀ ਡਰਾਈਵਰ ਫਾਰ ਸਿਟੀ ਵਰਕ ਐਂਡ ਮੋਂਟਰੀਅਲ ਟ੍ਰਿਪ ਜੇ ਤੁਸੀਂ ਓਨਟਾਰੀਓ ਦੇ ਕਿਸੇ ਵੀ ਸਿਟੀ ਚ ਰਹਿੰਦੇ ਹੋ ਤੇ ਮਿਸਿਸਾਗਾ ਤੋਂ ਓਸ਼ਵਾ ਜਾਂ ਮਿਸਿਸਾਗਾ ਤੋਂ ਵਿੰਸਰ ਦੇ ਲੋਡ ਲੈਣਾ ਚਾਹੁੰਦੇ ਹੋ ਤੇ ਅੱਜ ਹੀ ਕਾਲ ਕਰੋ 905-615-0544 ਐਕਸਟੈਂਸ਼ਨ 6013 Gig Express
7: ਸਤਿ ਸ਼੍ਰੀ ਅਕਾਲ ਜੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮਹਿੰਦਰਪਾਲ ਸਿੰਘ ਢੇਰੀ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੇ ਜਿਵੇਂ ਸਾਡੇ ਦਰਸ਼ਕਾਂ ਨੂੰ ਪਤਾ ਹੀ ਹੈ ਜੀ ਹੁਣ ਗਰਮੀਆਂ ਦਾ ਸੀਜ਼ਨ ਆ ਚੁੱਕਾ ਅਤੇ ਕੇਟਰਿੰਗ ਘਰਾਂ ਦੇ ਵਿੱਚ ਵਿਆਹ ਸ਼ਾਦੀਆਂ ਫੰਕਸ਼ਨ ਸਾਰਾ ਕੁਛ ਅਖੰਡ ਪਾਠ ਘਰਾਂ ਦੀ ਨਵੇਂ ਘਰ ਦੀ ਓਪਨਿੰਗ ਬੱਚੇ ਦਾ ਬਰਥਡੇ ਤੁਸੀਂ ਕਰਨਾ ਤਾਂ ਮੋਹਨ ਢਾਬੇ ਨੂੰ ਤੁਸੀਂ ਭੁੱਲਣਾ ਜਾਇਓ ਕੇਟਰਿੰਗ ਕਰਵਾਉਣੀ ਹੈ ਤਾਂ ਤੁਸੀਂ ਜ਼ਰੂਰ ਸਾਡੇ ਨਾਲ ਸੰਪਰਕ ਕਰੋ ਮੋਹਨ ਢਾਬੇ 'ਤੇ ਆਓ 416-450-99 ਸਾਡੇ ਕੋਲ ਹਰ ਤਰ੍ਹਾਂ ਦੇ ਨਵੇਂ ਡਿਜ਼ਾਈਨ ਹੁਣ ਤੁਹਾਨੂੰ ਡਿਸਪੋਜ਼ੇਬਲ ਪਲੇਟਾਂ ਲੈ ਕੇ ਆਉਣ ਦੀ ਵੀ ਲੋੜ ਨਹੀਂ ਸਾਡੇ ਕੋਲ ਨਵੀਆਂ ਪਲੇਟਾਂ ਕੱਪ ਕੌਲੀਆਂ ਗਲਾਸ ਸਾਰਾ ਕੁਝ ਪਹੁੰਚ ਚੁੱਕਾ ਅਤੇ ਤੁਸੀਂ ਜ਼ਰੂਰ ਇੱਕ ਵਾਰ ਸਾਡੇ ਨਾਲ ਸੰਪਰਕ ਕਰੋ ਸਾਡਾ ਫੂਡ ਤਾਂ ਤੁਸੀਂ ਆਲਰੇਡੀ ਟਰਾਈ ਕਰ ਚੁੱਕੇ ਹੋ ਸਾਡੀ ਪ੍ਰੈਜੈਂਟੇਸ਼ਨ ਦੇਖੋ ਇੱਕ ਵਾਰ ਸਾਡੇ ਯੂਨਿਟ ਦੇ ਵਿੱਚ ਸਾਡੇ ਰੈਸਟੋਰੈਂਟ ਦੇ ਵਿੱਚ ਪਧਾਰੋ ਇੱਕ ਕੁਈਨਸ ਗੇਟ ਬੁੱਲੇਵਾਰਡ ਯੂਨਿਟ ਨੰਬਰ 13 ਅਸੀਂ ਬੋਲਟਨ ਦੇ ਵਿੱਚ ਹਾਂ ਜੀ ਆਪਣੇ ਹਾਈਵੇ 50 ਐਂਡ ਕੁਈਨਸ ਗੇਟ ਦਾ ਕਾਰਨਰ ਹੈ ਮੋਹਨ ਢਾਬਾ 416-450-99 ਸਤਿ ਸ਼੍ਰੀ ਅਕਾਲ ਜੀ
6: ਜੇ ਤੁਸੀਂ ਵਧੀਆ ਸਪੋਰਟਸ ਮਟੀਰੀਅਲ ਜਿਵੇਂ ਕਿ ਜਰਸੀ ਟੀ ਸ਼ਰਟ ਬੈਟਸ ਟਰੋਫੀਜ਼ ਸ਼ੂਜ਼ ਜਾਂ ਵੀ ਕਿਸੇ ਵੀ ਤਰ੍ਹਾਂ ਦੇ ਸਪੋਰਟਸ ਅਸੈਸਰੀ ਦੀ ਭਾਲ ਵਿੱਚ ਹੋ ਜਾਂ ਫਿਰ ਤੁਸੀਂ ਆਪਣੀ ਟੀ ਸ਼ਰਟ ਤੇ ਮਨਪਸੰਦ ਪ੍ਰਿੰਟਿੰਗ ਕਰਾਉਣਾ ਚਾਹੁੰਦੇ ਹੋ ਤੇ ਅੱਜ ਹੀ ਵਿਜ਼ਿਟ ਕਰੋ ਪੰਜਾਬ ਸਪੋਰਟਸ 2565 ਸਟੀਲਜ਼ ਐਵਨਿਊ ਈਸਟ ਬ੍ਰੈਂਪਟਨ ਵਧੇਰੀ ਜਾਣਕਾਰੀ ਲਈ ਤੁਸੀਂ ਕਾਲ ਕਰ ਸਕਦੇ ਹੋ 905-789-7664
8: ਕੁਆਂਟਮ ਫਾਈਨੈਂਸ਼ੀਅਲ ਪਲੈਨਿੰਗ 1998 ਤੋਂ ਇੰਸ਼ੋਰੈਂਸ ਅਤੇ ਇਨਵੈਸਟਮੈਂਟ ਦੀਆਂ ਸਰਵਿਸਿਜ਼ ਪ੍ਰੋਵਾਈਡ ਕਰ ਰਿਹਾ ਹੈ ਜਿਸ ਤਰ੍ਹਾਂ ਕਿ ਲਾਈਫ ਇੰਸ਼ੋਰੈਂਸ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਐਂਡ ਡਿਸੇਬਿਲਿਟੀ ਇੰਸ਼ੋਰੈਂਸ
9: ਗਵਰਨਮੈਂਟ ਰੈਗੂਲੇਟਡ ਪਲੈਨ ਜਿਵੇਂ RRSP, RESP ਜਾਂ TFSA ਅਤੇ ਨੌ ਰਜਿਸਟਰਡ ਪਲੈਨ ਵਿੱਚ 8-12% ਰਿਟਰਨ ਲੈਣ ਲਈ ਤੁਸੀਂ ਕੁਆਂਟਮ ਫਾਈਨੈਂਸ਼ੀਅਲ ਪਲੈਨਿੰਗ ਦੇ ਕਿਸੇ ਵੀ ਐਡਵਾਈਜ਼ਰ ਨਾਲ ਕੰਟੈਕਟ ਕਰ ਸਕਦੇ ਹੋ
10: ਜੇਕਰ ਤੁਸੀਂ ਵੀ ਸਾਡੀ ਟੀਮ ਨੂੰ ਜੁਆਇਨ ਕਰਨਾ ਚਾਹੁੰਦੇ ਹੋ $60,000 ਤੇ $100,000 ਦੀ ਸਲਾਨਾ ਇਨਕਮ ਕਿਵੇਂ ਲੈ ਸਕਦੇ ਹੋ ਉਹਦੇ ਵਾਸਤੇ ਹੁਣੇ ਸਾਨੂੰ ਸੰਪਰਕ ਕਰੋ
11: ਰੱਬ ਨਾ ਕਰੇ ਜੇ ਤੁਹਾਡੀ ਕਾਰ ਟਰੱਕ ਜਾਂ ਟ੍ਰੇਲਰ ਕਿਤੇ ਵੀ ਐਕਸੀਡੈਂਟ ਹੋ ਗਿਆ ਹੈ ਜਾਂ ਖਰਾਬ ਹੋ ਗਈ ਹੈ ਤਾਂ ਫਿਕਰ ਕਰਨ ਦੀ ਜ਼ਰੂਰਤ ਨਹੀਂ ਅੱਜ ਹੀ ਕਾਲ ਕਰੋ ਐਸਟੀ ਟੋਇੰਗ ਜਾਂ ਕਾਮਟੋ 416-243-7777 ਜਾਂ ਤੁਸੀਂ ਕਾਲ ਕਰ ਸਕਦੇ ਹੋ 416-513-1313 ਇਹ ਸਾਰੀ ਇੰਸ਼ੋਰੈਂਸ ਕੰਪਨੀ ਨਾਲ ਖੁਦ ਡੀਲ ਕਰਦੇ ਨੇ ਐਸਟੀ ਟੋਇੰਗ
12: Sarai Trucking, the name you can trust in transportation industry. Hire kar rahe ne AZ company drivers and owner operators for Midwest, Southwest, California and Toronto Montreal run. Steady work around the year. All new equipments de naal 24/7 the friendly dispatch ate vadhiya pay rate te weekly payment basis te direct deposit lain layi ajj hi call karo. Sarai Trucking 905-794-8837 905-794-8837 Sarai